0: Great socks.
1: And now you're tuned into
2: FM 101.
3: ਜੇ ਤੂੰ ਲੱਭਦਾ ਵਫਾ ਫਿਰ ਤਾਂ ਨੀ ਲੱਭਣੀ ਰੁਕ ਜਾਏ ਸਜ਼ਾ ਦਾ ਸਕਣ ਸਜਣੀ ਜੇ ਤੂੰ ਬਣਾ ਫਿਰ ਤਾਂ ਨਾ ਹੋਇਆ ਸਕਦੇ ਆਂ ਹੁੰਦੇ ਆਂ ਥਾਨੀ ਤੇ ਲੱਭਣੀ
0: ਲੱਭਣੀ ਲੱਭਣੀ ਲਵ ਯੂ ਪਾਕਿਸਤਾਨ
4: ਪਾਕਿਸਤਾਨ

Assalamualaikum. ਤੁਹਾਡਾ ਭਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਰਜੇ ਗੁਲਾਮ ਅਲੀ ਜਾਵੇਦ ਤੁਹਾਡੇ ਆਪਣੇ ਫੈਮਿਲੀ ਚੈਨਲ ਐਫ ਐਮ 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਪ੍ਰੋਗਰਾਮ ਰਾਵੀ ਕਿਨਾਰੇ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਾ ਸਲਾਮ ਕਬੂਲ ਕਰੋ ਅਤੇ ਨਾਲ ਦੱਸੋ ਤੁਹਾਡਾ ਕੀ ਹਾਲ ਚਾਲ ਹੈ। ਮੈਂ ਵੀ ਤੁਹਾਡੀ ਦੁਆਵਾਂ ਦੇ ਨਾਲ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਹਾਂ। ਅੱਲਾ ਪਾਕ ਦਾ ਕਰਮ ਅਤੇ ਸੱਤੇ ਖੈਰੀ। ਪ੍ਰੋਗਰਾਮ ਰਾਵੀ ਕਿਨਾਰੇ ਤੁਹਾਡੇ ਵਾਸਤੇ ਪੇਸ਼ ਕੀਤਾ ਜਾਂਦਾ ਹੈ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ। ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਹੁੰਦੀਆਂ ਨੇ ਯਾਰਾਂ ਦੀਆਂ, ਦਿਲਦਾਰਾਂ ਦੀਆਂ ਅਤੇ ਮਿੱਠੜੇ ਮਨ ਠਾਰਾਂ ਦੀਆਂ। ਕੁਝ ਗੱਲਾਂ ਆਰ ਦੀਆਂ, ਕੁਝ ਪਾਰ ਦੀਆਂ, ਕੁਝ ਯਾਰ ਦੀਆਂ, ਕੁਝ ਦਿਲਦਾਰ ਦੀਆਂ, ਕੁਝ ਇਨਕਾਰ ਦੀਆਂ, ਕੁਝ ਇਕਰਾਰ ਦੀਆਂ। ਕੁਝ ਗੱਲਾਂ ਅੱਜ ਦੀਆਂ, ਕੁਝ ਕੱਲ੍ਹ ਦੀਆਂ ਅਤੇ ਕੁਝ ਗੁਜ਼ਰੇ ਪਲ ਦੀਆਂ। ਲਓ ਜੇ ਤੁਹਾਡਾ ਵੀ ਦਿਲ ਹੈ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਤਾਂ ਵੈਲਕਮ, ਬਿਸਮਿਲ੍ਲਾ, ਖੁਸ਼ ਆਮਦੀ ਜੀ ਆਇਆਂ ਨੂੰ ਅਤੇ ਪਾ ਖੈਰ ਅਗਲੇ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਤਰੀਕਾ, ਬਲਕਿ ਤਰੀਕੇ, ਪਹਿਲਾ ਤਰੀਕਾ ਹੈ ਕਿ ਮੈਨੂੰ ਤੁਸੀਂ ਕਾਲ ਕਰੋਗੇ ਔਰ ਮੇਰਾ ਨੰਬਰ ਹੈ 0422111001। ਦੂਜਾ ਤਰੀਕਾ ਹੈ ਕਿ ਤੁਸੀਂ ਮੈਨੂੰ ਮੈਸੇਜ ਕਰੋਗੇ ਔਰ ਮੈਸੇਜ ਕਰਨ ਦਾ ਤਰੀਕਾ ਹੈ ਕਿ ਤੁਸੀਂ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਣਾ, ਸਭ ਤੋਂ ਪਹਿਲੇ ਟਾਈਪ ਕਰਨਾ 101L, ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦੇਣੀ, ਆਪਣਾ ਸੋਹਣਾ ਨਾਂ ਲਿਖਣਾ, ਚੰਗਾ ਮੈਸੇਜ ਲਿਖਣਾ ਔਰ ਸੈਂਡ ਕਰਨਾ 4471 ਯਾਨੀ 4471। ਅਤੇ ਜੇ ਤੁਸੀਂ ਮੈਸੇਜ ਕਰਨਾ ਤਾਂ ਫੇਸਬੁੱਕ 'ਤੇ ਵੀ ਆ ਸਕਦੇ। ਓ ਹੋ, ਸੋਰੀ, ਫੇਸਬੁੱਕ ਨਹੀਂ, ਫੇਸਬੁੱਕ। ਫੇਸਬੁੱਕ 'ਤੇ ਆਉਣਾ ਤਾਂ ਫਿਰ ਇੰਝ ਕਰਨਾ ਕਿ ਐਫ ਐਮ 101 ਦੇ ਅਫੀਸ਼ੀਅਲ ਪੇਜ 'ਤੇ ਚਲਿਆ ਜਾਣਾ, ਫੇਸਬੁੱਕ ਦੇ ਸਰਚ ਆਪਸ਼ਨ ਦੇ ਵਿੱਚ ਸਰਚ ਕਰ ਲੈਣਾ ਐਫ ਐਮ 101 ਲਾਹੌਰ। ਜਦੋਂ ਐਫ ਐਮ 101 ਲਾਹੌਰ ਸਰਚ ਕਰੋਗੇ ਉੱਥੇ ਅਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ ਔਰ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਆਉਣੀ, ਜਿੱਥੇ ਤੁਸੀਂ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਪ੍ਰੋਗਰਾਮ ਕੈਸਾ ਪਿਆ ਲੱਗਦਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆ ਕੇ ਦੱਸਣਾ ਕਿ ਤੁਸੀਂ ਕੀ ਚਾਹੁੰਦੇ ਹੋ, ਤੁਹਾਨੂੰ ਕੈਸਾ ਲੱਗ ਰਿਹਾ ਅੱਜ ਦਾ ਪ੍ਰੋਗਰਾਮ ਔਰ ਗੱਲਾਂ ਕਰਨੀਆਂ ਨੇ ਗੂੜੀਆਂ ਅਤੇ ਗੱਲਾਂ ਗੂੜੀਆਂ ਕਰਨੀਆਂ ਨੇ ਅੱਜ ਬਲਾ ਕਿਹਦੇ ਨਾਲ, ਜਿਹੜੇ ਪ੍ਰਾਹੁਣੇ ਆਏ ਨੇ ਅੱਜ ਤੁਹਾਡੇ ਕੋਲ ਜਾਂ ਪ੍ਰਾਹੁਣੇ ਆਏ ਨੇ ਮੇਰੇ ਕੋਲ ਜਾਂ ਮੇਰੇ ਸਟੂਡੀਓ ਦੇ ਵਿੱਚ, ਉਹਨਾਂ ਦੇ ਨਾਵੇਂ ਅੱਜ ਕਰੀਏ। ਪਹਿਲਾ ਗੀਤ ਪ੍ਰਾਹੁਣਿਆਂ ਦਾ, ਜਿੱਥੇ ਪ੍ਰਾਹੁਣੇ ਪਹੁੰਚੇ ਨੇ ਉਹਨਾਂ ਪ੍ਰਾਹੁਣਿਆਂ ਵਾਸਤੇ ਸੋਹਣਾ ਗੀਤ, ਇਸ ਤੋਂ ਬਾਅਦ ਫਿਰ ਬਾਕੀ ਗੱਲਾਂ, ਤੁਸੀਂ ਜਾਣਨੇ ਕਿੱਧਰ ਰਹਿਣਾ ਮੇਰੇ ਨਾਲ ਨਾਲ।

ਲਓ ਜੀ 4471 ਤੇ ਮੇਰੇ ਨਾਲ ਸ਼ਾਮਿਲ ਨੇ ਮੁਹੰਮਦ ਨਵਾਜ਼ ਰੈਵਨ ਰੋਡ ਲਾਹੌਰ ਤੋਂ ਆਖਦੇ ਨੇ ਅਲੀ ਭਾਈ ਕੈਸੇ ਹੈ ਆਪਕਾ ਸ਼ੋਅ ਅੱਛਾ ਹੈ ਸੁਣਤੇ ਹੈ ਤੋ ਦਿਲ ਕੋ ਸਕੂਨ ਮਿਲਤਾ ਹੈ ਆਪਕੋ ਔਰ ਆਪ ਸਭ ਸੁਣਨੇ ਵਾਲੋਂ ਕੋ ਸਲਾਮ ਔਰ ਅੱਜ ਮੇਰੇ ਸੌਂਗ ਪਲੇ ਕਰ ਦੇਣਾ ਠੀਕ ਹੈ ਜਨਾਬ ਹੁਕਮ ਸੇ ਰੱਖੀ ਤੇ ਨਵਾਜ਼ ਭਾਈ ਤੁਸੀਂ ਸਲਾਮਤ ਰਹੋ ਅੱਲਾ ਪਾਕ ਖੁਸ਼ ਰੱਖੇ ਔਰ 4471 ਤੇ ਤੁਸੀਂ ਆਇਓ ਔਰ ਮੇਰੇ ਨਾਲ ਰਹਿਣਾ ਇਸੇ ਤਰ੍ਹਾਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜੰਗ ਤੂੰ 18,000 ਤੂੰ ਰਿਆਜ਼ ਭਾਈ ਰਿਆਜ਼ ਭਾਈ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਔਰ ਆਖਿਆ ਮੌਸਮ ਵਾਕਈ ਬੇਈਮਾਨ ਹੈ ਫਰੀਦ ਚੁਬਰਜੀ ਤੂੰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਆਖਿਆ ਨੇ ਕਿ ਜਿਹੜੀਆਂ ਮਾਵਾਂ ਭੈਣਾਂ ਇਸ ਟਾਈਮ ਕਿਚਨ ਦੇ ਵਿੱਚ ਮਸਰੂਫ ਨਾਂਦੇ ਨਾਵੇਂ ਕਰੋ ਕੋਈ ਗੀਤ ਅਬਦੁਲ ਹਾਂਜੀ ਅਮੀਰ ਸਾਹਿਬ ਫਰੂਕਾਬਾਦ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਪ੍ਰੋਗਰਾਮ ਨੂੰ ਪਸੰਦ ਕੀਤਾ ਤਾਰੀਫ ਕੀਤੀ ਦੁਆਵਾਂ ਦਿੱਤੀਆਂ ਰਜ਼ਾ ਚੌਧਰੀ ਬਾਈ ਨੇ ਫਰਮਾਇਸ਼ ਕੀਤੀ ਹਾਂ ਕਿ ਇੰਝ ਲੱਗਦਾ ਹੈ ਚੰਨ ਮਾਈਆ ਹੁਕਮ ਦੀ ਤਾਮੀਲ ਕੀਤੀ ਜਨਾਬ ਉਜ਼ਮਾ ਖਾਨ ਸਾਡਾ ਪ੍ਰੋਗਰਾਮ ਸੁਣਦੀਆਂ ਪਈਆਂ ਨੇ ਥੈਂਕ ਯੂ ਸੋ ਮੱਚ ਸ਼ੈਸਤਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਖੁਸ਼ਾਬ ਤੋਂ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ ਸ਼ੈਸਤਾ ਜੀ

ਲਓ ਜੀ ਕੁਛ ਸਿੱਖ ਰੋਜ਼ ਆਵੇ ਫੇਸਬੁੱਕ ਵਾਲਿਆਂ ਦਾ, ਜਿਹੜੇ ਲੋਕ ਫੇਸਬੁੱਕ 'ਤੇ ਪਹੁੰਚ ਚੁੱਕੇ ਨੇ ਮੇਰੇ ਪ੍ਰੋਗਰਾਮ ਦੇ ਵਿੱਚ, ਉਹਨਾਂ ਦਾ ਨਾਮ ਲੈਣਾ ਜ਼ਰੂਰੀ ਹੋ ਗਿਆ। ਕੌਣ ਆਇਆ ਬਲਾ, ਕੌਣ ਆਇਆ? ਕਮਲ ਨਾਜ਼ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਬਹੁਤ ਸਾਰੇ ਮੈਸੇਜ ਕੀਤੇ ਨੇ। ਕਮਲ ਨਾਜ਼ ਥੈਂਕ ਯੂ ਸੋ ਮਚ, ਅੱਲਾ ਪਾਕ ਤੁਹਾਨੂੰ ਸਲਾਮਤ ਆਬਾਦ ਰੱਖੇ, ਵਸਦੇ ਰਹੋ।

ਕਮਲ ਨਾਥ ਦੇ ਨਾਲ ਰਜ਼ਾ ਚੌਧਰੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਫੇਸਬੁੱਕ 'ਤੇ। ਰਜ਼ਾ ਬਾਈ, ਥੈਂਕ ਯੂ ਸੋ ਮੱਚ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਬਹੁਤ ਅੱਛਾ ਲੱਗਾ। ਔਰ ਸ਼ਫਕਤ ਅਲੀ ਖਾਨ ਮੀਹੂ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਨੰਬਰਦਾਰ ਬਰਾਦਰੀ ਹੈ ਔਰ ਆਖਦੇ ਨੇ ਕਿ ਪ੍ਰੋਗਰਾਮ ਅੱਛਾ ਪਿਆ ਲੱਗਦਾ, ਮਿਹਰਬਾਨੀਆਂ। ਔਰ ਸ਼ੌਕਤ ਬਾਈ, ਤੁਹਾਡੀ ਵੀ ਮਿਹਰਬਾਨੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਪ੍ਰੋਗਰਾਮ ਨੂੰ ਪਸੰਦ ਕੀਤਾ। ਮੁਸ਼ਤਾਕ ਸਾਹਿਬ ਪ੍ਰੋਗਰਾਮ ਸੁਣਦੇ ਪਏ ਨੇ, ਮੁਸ਼ਤਾਕ ਬਾਈ ਤੁਹਾਡਾ ਸ਼ੁਕਰੀਆ, ਸ਼ਫਕਤ ਬਾਈ ਤੁਹਾਡਾ ਸ਼ੁਕਰੀਆ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਪ੍ਰੋਗਰਾਮ ਦੀ ਤਾਰੀਫ ਕੀਤੀ। ਨਜ਼ੀਰ ਖੋਸੂ ਬਲੋਚਿਸਤਾਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਖੋਸੂ ਸਾਹਿਬ, ਕੀ ਹਾਲ ਹੈ? ਠੀਕ ਠਾਕ ਹੋ, ਖੁਸ਼ਬਾਸ਼ ਹੋ? ਥੈਂਕ ਯੂ ਸੋ ਮੱਚ। ਔਰ ਕਮਲ ਨਾਜ਼ ਆਖਦੇ ਨੇ ਕਿ ਸਤ ਬਿਸਮਿਲਾ ਜੀ ਆਇਆਂ ਨੂੰ, ਅਤੇ ਮਿਹਰਬਾਨੀ ਜਨਾਬ ਕਮਲ ਨਾਜ਼, ਤੁਹਾਡਾ ਸ਼ੁਕਰੀਆ। ਮੁਹੰਮਦ ਤਾਰਿਕ ਕੁਵੈਤ ਤੋਂ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਤਾਰਿਕ ਬਾਈ, ਕੀ ਹਾਲ ਚਾਲ ਹੈ? ਠੀਕ ਠਾਕ ਹੋ, ਖੁਸ਼ਬਾਸ਼ ਹੋ, ਖੈਰੀਅਤ ਹੈ? ਔਰ ਅਬਦੁਲ ਰਹਿਮਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਅਬਦੁਲ ਰਹਿਮਾਨ ਬਾਈ, ਥੈਂਕ ਯੂ ਸੋ ਮੱਚ, ਤੁਸੀਂ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ। ਇਬਰਾਹੀਮ ਖਾਨੇਵਾਲ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਅੱਡਾ 14 ਗੋਲਾਬਾਦ ਖਾਨੇਵਾਲ ਤੋਂ ਪ੍ਰੋਗਰਾਮ ਹੁੰਦਾ ਹੈ, ਲਾਜਵਾਬ ਹੈ, ਮਿਹਰਬਾਨੀਆਂ। ਹਮਦੁੱਲਾ ਮਲਾ ਖੇਲ ਕੋਟਾ ਤੋਂ ਮੇਰੇ ਪ੍ਰੰਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਆਖਦੇ ਨੇ, ਦੁਪੱਟੇ ਕੇ ਬਗੈਰ ਔਰਤ ਕੋ ਸਿਰਫ ਤਵੱਜੋ ਮਿਲ ਸਕਤੀ ਹੈ, ਇੱਜ਼ਤ ਨਹੀਂ। ਬੜੀ ਸੋਹਣੀ ਗੱਲ ਕੀਤੀ। ਮੁਹੰਮਦ ਹਫੀਜ਼ੁਰ ਰਹਿਮਾਨ ਬੱਖਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਜਨੂਬੀ ਬੱਖਰ ਤੋਂ ਪ੍ਰੋਗਰਾਮ ਸੁਣਦੇ ਪਏ ਨੇ। ਹਫੀਜ਼ੁਰ ਰਹਿਮਾਨ, ਥੈਂਕ ਯੂ ਸੋ ਮੱਚ। ਹਬੀਬ ਮਲਿਕ, ਮਿਹਰਬਾਨੀਆਂ। ਖਲੀਲ ਮਲਿਕ, ਜਿੰਦੇ ਰਹੋ ਅਲੀ ਰਹਿਮਾਨ ਬਾਈ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ। ਮੁਲਤਾਨ ਤੋਂ ਗੁਲਯਾਸੀ ਨਾਜ਼ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਔਰ ਵੱਟੂ ਬਰਾਦਰੀ ਪ੍ਰੋਗਰਾਮ ਸੁਣਦੀ ਪਈ, ਥੈਂਕ ਯੂ ਸੋ ਮੱਚ। ਅਬਦੁੱਲਾ ਗੁੱਜਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਮੁੰਡਾ ਸਿਆਲਕੋਟੀ ਵਸੀਮ ਅਵਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਸਿਆਲਕੋਟੀ, ਕੀ ਹਾਲ ਹੈ? ਠੀਕ ਠਾਕ ਹੋ? ਤੁਹਾਡੀਆਂ ਮਿਹਰਬਾਨੀਆਂ। ਅਲੀ ਅਹਿਮਦ ਜੱਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਆਖਦੇ ਨੇ, ਬੈਸਟ ਆਰ ਜੇ ਗੁਲਾਮ ਅਲੀ ਜਾਵੇ, ਤੁਹਾਡਾ ਸ਼ੁਕਰੀਆ, ਮਿਹਰਬਾਨੀਆਂ ਕਿ ਮੈਨੂੰ ਤੁਸੀਂ ਬੈਸਟ ਆਖਿਆ। ਮੈਂ ਤਾਂ ਕਿਤੇ ਆਰ ਜੇ ਦੀ ਆਖਰੀ ਲਿਸਟੇਜ ਆਖਰੀ ਨੰਬਰ 'ਤੇ ਵੀ ਆ ਜਾਵਾਂ ਅਤੇ ਬੜੀ ਗੱਲ ਹੈ, ਤੁਸੀਂ ਮੈਨੂੰ ਬੈਸਟ ਆਉਂਦੇ ਹੋ। ਬਹਰਹਾਲ ਮਿਹਰਬਾਨੀਆਂ ਨੇ ਤੁਹਾਡੀਆਂ, ਤੁਸੀਂ ਤਾਰੀਫ ਕੀਤੀ, ਅੱਛਾ ਲੱਗਾ। ਔਰ ਜਿਨ੍ਹਾਂ ਨੇ ਅੱਜ ਗੁੜ ਵਾਲੇ ਚਾਵਲ ਪਕਾਏ ਨੇ ਉਹ ਕਿੱਥੇ ਨੇ, ਉਹ ਦੱਸੋ ਮੈਨੂੰ, ਮੈਂ ਵੱਜਦਾ ਆਉਂਦਾ ਜੇ ਹੁਣੇ ਤੁਹਾਡੇ ਵੱਲ। ਔਰ ਲਤੀਫ ਮੁਗਲ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਲਤੀਫ ਮੁਗਲ ਸ਼ਮਸੀ ਰੇਡੀਓ ਲਿਸਨਰ ਕਲੱਬ ਦੇ ਐਡਮਨ ਨੇ, ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਕਰਦੇ ਨੇ, ਬਹੁਤ ਸ਼ੁਕਰੀਆ। ਮੁਹੰਮਦ ਉਸਮਾਨ ਮੁਗਲ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਤਾਰੀਫ ਕੀਤੀ, ਦੁਆਵਾਂ ਦਿੱਤੀਆਂ, ਥੈਂਕ ਯੂ ਸੋ ਮੱਚ ਉਸਮਾਨ ਬਾਈ, ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਹੋ ਗਏ ਸ਼ਾਮਿਲ। ਅੱਛਾ, ਐਤਵਾਰ ਦੇ ਦਿਹਾੜੇ ਦੀ ਹਰ ਬੰਦੇ ਦੀ ਆਪਣੀ ਆਪਣੀ ਮਸਰੂਫੀਅਤ, ਕੁਝ ਮੇਰੇ ਵਰਗੇ ਵਿਚਾਰੇ ਮਜ਼ਦੂਰ ਸੁਬਹ ਨਿਕਲਦੇ ਨੇ, ਸ਼ਾਮ ਤੱਕ ਮਜ਼ਦੂਰੀ ਕਰ ਕਰ ਕਰ, ਸ਼ਾਮ ਨੂੰ ਜਾਂਦੇ ਨੇ ਘਰ, ਅਤੇ ਜਦੋਂ ਜਾਂਦੇ ਨੇ ਘਰ ਅੱਗੋਂ ਮੁੜ ਆਉਂਦੀ ਉਹ ਸ਼ਾਮਾਂ ਤੋਂ ਸ਼ਾਮਾਂ ਛੱਡ ਗੱਲ ਦਿਓ, ਬੰਦੇ ਦਾ ਦਿਲ ਆਉਂਦਾ ਹਟ ਕੇ ਮੁੜ ਪਿੱਛੇ ਮਜ਼ਦੂਰੀ 'ਤੇ ਵਗ ਜਾਵੇ, ਕੀ ਕਰਨਾ ਇੱਥੇ ਆ ਕੇ। ਲੇਕਿਨ ਕੁਝ ਘਰਾਂ ਦੇ ਵਿੱਚ ਬੜਾ ਚੰਗਾ ਮਾਹੌਲ ਹੁੰਦਾ, ਜਿੱਦਾਂ ਮੀਆਂ ਸਾਹਿਬ ਜਦੋਂ ਕਮਾਈ ਸ਼ਮਾਈ ਕਰਕੇ ਘਰ ਪਹੁੰਚਦੇ ਨੇ, ਹੱਥ ਦੇ ਵਿੱਚ ਛਾਪੁਰ ਹੁੰਦਾ, ਛਾਪੁਰ ਦੇ ਵਿੱਚ ਫਰੂਟ ਹੁੰਦੇ ਨੇ, ਅਤੇ ਬੜੇ ਚੰਗੇ ਲੱਗਦੇ ਨੇ, ਕਸਮੇ ਬਾਈ ਕਸਮੇ। ਔਰ ਕੁਝ ਮੇਰੇ ਵਰਗੇ ਵਿਚਾਰੇ ਮੂੰਹ ਸੁਕਾ ਕੇ ਬੈਠੇ ਹੁੰਦੇ ਨੇ। ਮੇਰੀ ਸਾਰੀ ਗੱਲ ਕਰਨ ਦਾ ਮਕਸਦ ਆ, ਘਰ ਦੇ ਮਾਹੌਲ ਨੂੰ ਖੂਬਸੂਰਤ ਬਣਾਓ, ਖੁਸ਼ਬੂਆਂ ਫੈਲਾਓ, ਇਸ ਵਾਸਤੇ ਕਿ ਘਰ ਦੇ ਵਿੱਚ ਅਗਰ ਖੂਬਸੂਰਤੀ ਹੈ, ਘਰ ਦੇ ਵਿੱਚ ਮਾਹੌਲ ਅੱਛਾ ਹੈ, ਅਤੇ ਫਿਰ ਤਾਂ ਹੈ ਬਖਤ। ਔਰ ਅਗਰ ਘਰ ਦੇ ਵਿੱਚ ਚੱਲਦੀ ਹੈ ਸੁਬਹ ਸ਼ਾਮ ਲੜਾਈ, ਅਤੇ ਫਿਰ ਜਨਾਬ ਮੁਕੱਦਰ ਰੁੱਸ ਜਾਂਦੇ ਨੇ, ਅਤੇ ਬਖਤ ਛੱਡ ਜਾਂਦਾ, ਫਿਰ ਬੁਰਾਈਆਂ ਹੀ ਬੁਰਾਈਆਂ, ਦੁੱਖ ਹੀ ਦੁੱਖ ਸਾਡੇ ਪ੍ਰੋਗਰਾਮ ਦੇ ਵਿੱਚ ਅਤੇ ਸਾਡੇ ਘਰਾਂ ਦੇ ਵਿੱਚ ਰਹਿ ਜਾਂਦੇ ਨੇ। ਜਨਾਬ ਐਮ ਇਜਾਜ਼ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਸਾਊ ਵੀਰ ਨੇ ਪ੍ਰੋਗਰਾਮ ਨੂੰ ਸੁਣਿਆ, ਫੈਜ਼ਾ ਨਸੀਰ ਨੇ ਪ੍ਰੋਗਰਾਮ ਨੂੰ ਸੁਣਿਆ, ਸਜਾਦ ਅਲੀ ਲਾਡਲਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਵਾਰਿਸ ਜੱਟ, ਲਤੀਫ ਮੁਗਲ, ਸਲੀਮ ਦਰਜ਼ੀ, ਮੁਹੰਮਦ ਤਾਰਿਕ ਕੁਵੈਤ ਵਾਲੇ ਅਤੇ ਲਾਹੌਰ ਵਾਲੇ ਅਮਾਨਤ ਗਾਰਡ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਅਤੇ ਜ਼ੈਦ ਹੁਸੈਨ ਸਿਆਲਕੋਟ ਰੇਡੀਓ ਲਿਸਨਰ ਕਲੱਬ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਮਿਹਰਬਾਨੀਆਂ। ਤੇਰੇ ਕਾਗਜ਼ਾਂ ਵਿੱਚ ਕਮਲਾ ਸਹੀ, ਤੇਰੇ ਸੱਜਣ ਸਿਆਣੇ ਹੁਸੈਨ, ਮੈਂ ਵੇਖਸਾਂ ਔਖੀਆਂ ਬਣੀਆਂ ਵਿੱਚ ਤੇਰੇ ਮੋਢਿਆਂ ਨਾਲ ਕੌਣ ਖਲੋਸੀ। ਬਿਲਕੁਲ ਗੱਲ ਠੀਕ ਕੀਤੀ, ਔਖੇ ਵੇਲੇ ਪਤਾ ਲੱਗਦਾ ਕਿ ਸਾਡਾ ਕੌਣ ਹੈ, ਪਰਾਇਆ ਕੌਣ ਹੈ, ਔਰ ਔਖੇ ਵੇਲੇ ਹੀ ਆਪਣੇ ਅਤੇ ਪਰਾਇਆਂ ਦੀ ਹੁੰਦੀ ਹੈ ਪਹਿਚਾਣ, ਅਤੇ ਚਿੱਟਾ ਕੁੱਕੜ ਚੜ ਗਿਆ ਜੇ ਬਨੇਰੇ 'ਤੇ ਕਹਿੰਦਾ ਹੈ ਕੀ, ਜ਼ਰਾ ਪੁੱਛੀਏ ਤਾਂ ਸਹੀ।

ਔਰ ਜ਼ੈਨਬ ਨੂੰ ਸਲਾਮ ਆਖੇ ਨੇ ਅਤੇ ਸ਼ਮੀਮ ਆਪੀ ਨੂੰ ਸਲਾਮ ਆਖੇ ਨੇ, ਬਲਕਿ ਸਭ ਲਿਸਨਰ ਨੂੰ ਸਲਾਮ ਆਖੇ ਨੇ। ਔਰ ਮੈਂ ਪੁੱਛਣਾ ਭੁੱਲ ਗਿਆ ਕਿ ਅੱਜ ਕੀ ਪਕਾ ਰਹੇ ਹੋ, ਅੱਜ ਕੀ ਮੂਡ, ਇਹ ਮੈਨੂੰ ਗੱਲ ਯਾਦ ਕੋਈ ਨਹੀਂ ਰਹੀ। ਇਤਵਾਰ ਦੇ ਦਿਹਾੜੇ ਵੈਸੇ ਇਹ ਬੜੀ ਗੱਲ ਆਮ ਚੱਲ ਰਹੀ ਹੁੰਦੀ, ਅੱਜ ਕੀ ਪਕਾਈ ਹੈ। ਚਲੋ ਕੋਈ ਗੱਲ ਇੱਕ ਨਵੀਂ ਹੋਈ ਹੈ, ਉਹ ਵੇਖੀਏ ਕਿ ਕੀ ਉੱਚੀਆਂ ਮਜਾਜਾਂ ਲਈ ਕੋਈ ਗੱਲ ਕਰ ਗਈ, ਉਹ ਕਿਹੜੀ ਗੱਲ ਕਰ ਗਈ, ਕਿਹਦੇ ਨਾਲ ਕੀਤੀ, ਇਹ ਮੈਂ ਤੁਹਾਨੂੰ ਸੁਣੇ ਨਾ ਪੁੱਛਦਾ ਅਤੇ ਨਾਲ ਦੱਸਦਾ।

0: ਲਓ ਜੀ ਰਿਮਸ਼ਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਔਰ ਰਿਮਸ਼ਾ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਮਿਹਰਬਾਨੀ ਆ। ਔਰ ਆਖਦੇ ਨੇ ਇਸ ਵਕਤ ਮੈਂ ਇਸਲਾਮਾਬਾਦ ਬੈਠੀ ਹਾਂ। ਉਹ ਮੇਰੇ ਅੱਲਾਹ, ਕੁੜੀ ਲਾਹੌਰ ਦੀ ਗਈ ਗੁਜਰਾਲੇ ਤੇ ਕਾਲ ਕੀਤੀ ਇਸਲਾਮਾਬਾਦ ਤੋਂ, ਸਦਕੇ ਭਾਈ ਸਦਕੇ। ਰਜ਼ਾ ਚੌਧਰੀ ਆਖਦੇ ਨੇ ਅਲੀ ਭਾਈ, ਅਲੀ ਭਾਈ ਦੇਖ ਲਓ ਆਪੀ ਰੁਬੀਨਾ ਨੇ ਸਾਰਿਆਂ ਨੂੰ ਸਲਾਮ ਕਹਿਣ, ਮੇਰੇ ਸਲਾਮ ਮੈਨੂੰ ਨਿੰਨੇ ਆਖੇ ਅਤੇ ਮੈਂ ਹੁਣ ਗੁੱਸਾ ਕਰ ਗਿਆ, ਮੈਂ ਰੁੱਸ ਗਿਆ ਅਤੇ ਹੁਣ ਮੈਂ ਜਾਣਾ ਹੈ। ਆਪੀ ਜਿਤਨੀਆਂ ਰੋਟੀਆਂ ਪਕਾਈ ਬੈਠੀ ਉਹ ਸਾਰੀਆਂ ਦੀਆਂ ਸਾਰੀਆਂ ਮੈਂ ਖਾ ਜਾਣੀਆਂ ਨੇ ਅਤੇ ਅੱਜ ਬਾਕੀ ਭੁੱਖੇ ਰਹਿਣਗੇ। ਆਪੀ ਜੀ ਬਾਈ, ਇਹ ਰਜ਼ਾ ਬਾਈ ਆਖਦੇ ਪਏ ਨੇ ਕਿ ਤੁਸੀਂ ਜ਼ਿਆਦਤੀ ਕੀਤੀ, ਬਾਕੀਆਂ ਨੂੰ ਸਲਾਮ ਦਿੱਤੇ ਨੇ, ਮੇਰੇ ਸਲਾਮ ਕਿਉਂ ਨਹੀਂ ਦਿੱਤੇ? ਲਤੀਫ ਮੁਗਲ ਆਖਦੇ ਨੇ ਕਿ ਮੇਰੇ ਸਲਾਮ ਦਿਓ ਸਭਾ ਨੂੰ, ਸਲਮਾਨ ਨੂੰ, ਕੰਵਲ ਨਾਜ਼ ਨੂੰ ਅਤੇ ਫਰਾ ਨੂੰ। ਤੁਹਾਡੇ ਸਲਾਮ ਜਨਾਬ ਪਹੁੰਚ ਗਏ ਫਰਾ ਤੱਕ, ਕੰਵਲ ਨਾਜ਼ ਤੱਕ, ਸਭਾ ਔਰ ਸਲਮਾਨ ਬਟ ਤੱਕ। ਅਬਦੁਲ ਹਮੀਦ ਦੁਬਾਰਾ ਆਏ ਸਾਡੇ ਪ੍ਰੋਗਰਾਮ ਦੇ ਵਿੱਚ ਅਤੇ ਰਜ਼ਾ ਭਈਆ ਗੱਲ ਸੁਣ ਲਵੀਂ ਅਤੇ ਦੱਸੀ ਕਿਸ ਨਾ ਤੇਰੀ ਮੇਰੀ ਸਿਰਫ ਗੱਲ ਲਈ। ਸਾਨੂੰ ਅੱਜ ਦਾਵਤ ਦਿੱਤੀ ਅਬਦੁਲ ਹਮੀਦ ਸਾਹਿਬ ਨੇ, ਚਾਵਲ ਪਕਾਏ ਬੈਠੇ ਨੇ ਗੁੜ ਵਾਲੇ, ਨਾਲ ਰੱਖਿਆ ਨੇ ਅਚਾਰ, ਨਾਲ ਏ ਰਾਇਤਾ ਅਤੇ ਸਲਾਦ। ਮੈਨੂੰ ਆਖਿਆ ਨੇ ਰਜ਼ਾ ਬਾਈ ਨੂੰ ਨਾਲ ਲਓ, ਦੋਵੇਂ ਬਿਰਾ ਸਾਈਕਲ 'ਤੇ ਜਲਦੀ ਜਲਦੀ ਆ ਜਾਓ, ਮੈਂ ਜਣੇ ਡਾਂਪ ਕੇ ਚਾਵਲ ਰੱਖ ਛੱਡੇ ਨੇ, ਜਿਸਲ ਤੁਸੀਂ ਆਉਣੇ ਨੇ ਮੁੜ ਰਲ ਕੇ ਖਾਵਣੇ ਨੇ। ਅਤੇ ਰਜ਼ਾ ਬਾਈ ਤੂੰ ਅੱਜ ਆਪੀ ਵੱਲ ਕੋਈ ਨਾ ਜਾ, ਐਵੇਂ ਗੁੱਸਾ ਨਾ ਕਰ, ਤੂੰ ਰਾਹ ਮੇਰੇ ਵੱਲ। ਅਤੇ ਦੋਵੇਂ ਬਿਰਾ ਚਲੀ ਅਬਦੁਲ ਹਮੀਦ ਸਾਹਿਬ ਕੋਲ ਅਤੇ ਗੁੜ ਵਾਲੇ ਚਾਵਲ ਖਾ ਕੇ ਆਈਏ। ਉਹ ਥੱਲੇ ਜਿਹੜੀ ਅਗਰੋੜੀ ਹੁੰਦੀ, ਅਗਰੋੜੀ ਦੀ ਬੜੀ ਚਸ ਹੁੰਦੀ, ਪਤਾ ਹੈ ਨਾ ਤੈਨੂੰ, ਉਹ ਅਗਰੋੜੀ ਵੀ ਅਸਾਂ ਅੱਜ ਖਾ ਕੇ ਆਵਣੀਏ। ਅਤੇ ਨਿਆਜ਼ ਡਰਾਈਵਰ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਬੜੀਆਂ ਮਿਹਰਬਾਨੀਆਂ ਬਾਈ, ਬੜੀਆ ਸ਼ੁਕਰੀਆ। ਅਤੇ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਆ, ਬਿਰਾ ਦਾ ਹੁਕਮ ਹੋਵੇ ਸੇਰ ਅੱਖੀ 'ਤੇ ਜਨਾਬ। ਇਹ ਗਾਣਾ ਡੈਡੀਕੇਟ ਕਰਾਂਗਾ ਸ਼ਮਸ਼ੀਰ ਰੇਡੀਓ ਲਿਸਨਰ ਕਲੱਬ ਦੇ ਸਾਰੇ ਦੋਸਤਾਂ ਨੂੰ, ਇਸ ਤੋਂ ਇਲਾਵਾ ਡੈਡੀਕੇਟ ਕਰਾਂਗਾ ਭਲਾ ਕਿਸ ਨੂੰ? ਨਿਆਜ਼ ਡਰਾਈਵਰ ਨੂੰ।
1: ਮੈਂ ਤੇਰੀ ਚੌਖਟ ਤੂੰ ਸਾਰੀ ਜ਼ਿੰਦਗੀ,

0: ਅਸਲਾਮ ਵਾਲੇਕੁਮ ਐਂਡ ਅਸਲਾਮ ਵਾਲੇਕੁਮ ਤੁਹਾਡਾ ਵਿਰਾ ਤੁਹਾਡਾ ਸੱਜਣ ਤੁਹਾਡਾ ਬੇਲੀ ਅਰਜ਼ ਗੁਲਾਮ ਅਲੀ ਜਾਵੇਦ ਤੁਹਾਡੇ ਆਪਣੇ ਫੈਮਿਲੀ ਚੈਨਲ ਐਫ ਐਮ 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਪ੍ਰੋਗਰਾਮ ਰਾਵੀ ਕਿਨਾਰੇ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦਾ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਆਉਂਦੀਆਂ ਨੇ ਯਾਰਾਂ ਦੀਆਂ ਦਿਲਦਾਰਾਂ ਦੀਆਂ ਅਤੇ ਮਿੱਠੜੇ ਮਨ ਠਾਰਾਂ ਦੀਆਂ ਕੁਝ ਗੱਲਾਂ ਆਰ ਦੀਆਂ ਕੁਝ ਪਾਰ ਦੀਆਂ ਕੁਛ ਯਾਰ ਦੀਆਂ ਕੁਛ ਦਿਲਦਾਰ ਦੀਆਂ ਕੁਛ ਇਨਕਾਰ ਦੀਆਂ ਕੁਛ ਇਕਰਾਰ ਦੀਆਂ ਖੈਰ ਕੁਝ ਗੱਲ ਕਰ ਲਾਂਗੇ ਤੁਹਾਡੀ ਸਾਡੀ ਵੀ ਹੋ ਜਾਏਗੀ ਪ੍ਰੋਗਰਾਮ ਦਾ ਦੂਜਾ ਘੰਟਾ ਔਰ ਦੂਜੇ ਘੰਟੇ ਦੇ ਵਿੱਚ ਇੱਕ ਸੋਹਣਾ ਟਾਪਿਕ ਹੁੰਦਾ ਜਿਸ 'ਤੇ ਅਸੀਂ ਤੁਸੀਂ ਸਾਂਝ ਪੀਂਦੇ ਹਾਂ ਅੱਜ ਦਾ ਟਾਪਿਕ ਇਹਨੇ ਕਿ ਜਨਾਬ ਤੁਸੀਂ ਕਿਹੜੇ ਕਿਹੜੇ ਕੰਮ ਕਰ ਲੈਂਦੇ ਹੋ ਕਿਹੜੇ ਕਿਹੜੇ ਕੰਮ ਦੇ ਵਿੱਚ ਮਹਾਰਤ ਰੱਖਦੇ ਹੋ ਜਿਵੇਂ ਕਿ ਮੈਂ ਹਾਂ ਅਤੇ ਮੈਂ ਜਨਾਬ ਅੱਛਾ ਪੜ੍ਹਾ ਲੈਂਦਾ ਬਾਲਾਂ ਨੂੰ ਸਬੁਕ ਸਬੁਕ ਮੈਂ ਚੰਗਾ ਪੜ੍ਹਾ ਲੈਂਦਾ ਜਾਂ ਮੈਂ ਆਰ ਜੇ ਵੀ ਹਾਂ ਜਾਂ ਮੈਂ ਸਾਈਕਲ ਚੰਗਾ ਭਜਾ ਲੈਂਦਾ ਜਾਂ ਮੈਨੂੰ ਘਰ ਦੇ ਜਵਾਬ 'ਚ ਦੇਵਣ ਵੀ ਟੁੱਕਰ ਤੈਨੂੰ ਕੋਈ ਨਹੀਂ ਪਕਾ ਕੇ ਦੇਵਣਾ ਅਤੇ ਹਾਂਡੀ ਹੁੰਡੀ ਮੈਂ ਚੰਗੀ ਸੋਹਣੀ ਪਕਾ ਕੇ ਖਾ ਲੈਂਦਾ ਉਹਦੇ ਵਿੱਚ ਮੈਨੂੰ ਬੜਾ ਮਜ਼ਾ ਆਉਂਦਾ ਇਸੇ ਤਰ੍ਹਾਂ ਤੁਹਾਡੇ ਤੋਂ ਪੁੱਛਣਾ ਹੈ ਵੀ ਜਿਹੜੇ ਮੇਰੇ ਭੈਣਾਂ ਬਿਰਾ ਸੁਣਦੇ ਪਏ ਨੇ ਕਿ ਤੁਸੀਂ ਕਿਹੜੇ ਕਿਹੜੇ ਕੰਮ ਦੇ ਵਿੱਚ ਮਹਾਰਤ ਰੱਖਦੇ ਹੋ ਅਤੇ ਇਹਦੇ ਨਾਲ ਤੁਹਾਨੂੰ ਦੱਸਾਂ ਕਿ ਅੱਜ ਮੈਂ ਨਾ ਇੱਕ ਪਰਾਉਣਾ ਵੀ ਆਪਣੇ ਨਾਲ ਲਾਇਆ ਅਤੇ ਪਰਾਉਣੇ ਨੂੰ ਮੈਂ ਵਲ ਵੁਲ ਕੇ ਲਾਇਆ ਡਿੰਗੀ ਲੈ ਕੇ ਆਇਆ ਗੇੜਾ ਗੂੜਾ ਦੇ ਕੇ ਲਾਇਆ ਆ ਵੱਡਾ ਬੰਦਾ ਹੈ ਮਸਰੂਫ ਰਹਿੰਦਾ ਹੈ ਟਾਈਮ ਇਹਦੇ ਕੋਲ ਹੁੰਦਾ ਕੋਈ ਨਹੀਂ ਅਤੇ ਮੈਂ ਨਾ ਐਵੇਂ ਮਿੱਠਾ ਮਿੱਠਾ ਬਣ ਕੇ ਨਾ ਮਿੱਠੀਆਂ ਮਿੱਠੀਆਂ ਲਾ ਕੇ ਅਤੇ ਜਿਵੇਂ ਅਕੁਲ ਬੰਦੇ ਦਾ ਕੱਢ ਲਵੀਂਦਾ ਐਵੇਂ ਮੈਂ ਅਕੁਲ ਕੱਢ ਲਿਆ ਮੇਰੇ ਨਾਲ ਅੱਜ ਸੋਹਣੇ ਪਰਾਉਣੇ ਨੇ ਬੜਾ ਖੂਬਸੂਰਤ ਚਿਹਰਾ ਸਮਾਈਲਿੰਗ ਫੇਸ ਅਤੇ ਮੁਕੱਦਰ ਇਹਨਾਂ ਦਾ ਬੜਾ ਚੰਗਾ ਕਿਸਮਤ ਬੜੀ ਚੰਗੀ ਹੈ ਅਤੇ ਬੋਲਣ ਵਾਲੇ ਚੰਗੇ ਨੇ ਯਾਰਾਂ ਦੇ ਯਾਰ ਨੇ ਵਜਾਤ ਨਵਾਜ਼ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਸਿਆਲਕੋਟ ਤੋਂ ਇਹ ਜਨਾਬ ਇਹਨਾਂ ਦਾ ਤਲੁੱਕ ਹੈ ਅਤੇ ਸਿਆਲਕੋਟ ਐਫ ਐਮ ਦੇ ਆਰ ਜੇ ਵੀ ਹਨ ਅਤੇ ਹੋਰ ਬੜੇ ਸ਼ੋਬਿਆਂ ਦੇ ਵਿੱਚ ਇਮਾਰਤ ਰੱਖਦੇ ਨੇ ਇੰਨਾ ਮਿਹਰਬਾਨੀ ਕੀਤੀ ਅੱਜ ਮੈਨੂੰ ਟਾਈਮ ਦਿੱਤਾ ਸਟੂਡੀਓ ਦੇ ਵਿੱਚ ਤਸ਼ਰੀਫ ਲਾਇਆ ਅਤੇ ਵਜਾਤ ਵੀ ਮੈਂ ਤੁਹਾਨੂੰ ਵੈਲਕਮ ਆਖਦਾ ਖੁਸ਼ ਆਮਦੀਦ ਆਖਦਾ
1: ਅਸਲਾਮ ਵਾਲੇਕੁਮ ਜਨਾਬ ਗੁਲਾਮ ਅਲੀ ਸਾਹਿਬ
0: ਮੈਂ ਬਿਲਕੁਲ ਠੀਕ ਠਾਕ
1: ਸੋਰੀ ਮੈਂ ਤੇ ਮੈਨੂੰ ਯਾਦ ਆ ਗਿਆ ਪੰਜਾਬੀ ਬੋਲਣੀ ਪੰਜਾਬੀ
0: ਤੁਸੀਂ ਜਿਹੜੀ ਬੋਲੀ ਬੋਲਣੀ ਬੋਲ ਲਵੋ ਮੈਨੂੰ ਕੋਈ ਮਸਲਾ ਨਹੀਂ
1: ਸਰ ਸ਼ੁਕਰੀਆ ਔਰ ਮੈਂ ਸਾਰੇ ਜਾਣ ਵਾਲਿਆਂ ਦਾ ਸੁਣਨ ਵਾਲਿਆਂ ਦਾ ਜਿਹੜੇ ਜਿਹੜੇ ਵੇਖ ਰਹੇ ਨੇ ਅਗਰ ਤੁਹਾਨੂੰ ਕਿਧਰੇ
0: ਜੀ ਜੀ ਜੀ
1: ਠੀਕ ਹੈ ਔਰ ਜਿਹੜੇ ਜਿਹੜੇ ਕਮੈਂਟ ਕਰਦੇ ਨੇ ਰਾਵੀ ਤੋਂ ਪਾਰ ਦੇ ਜਿਹੜੇ ਲੋਕ ਨੇ
0: ਜੀ ਜੀ
1: ਹੈ ਜੀ ਰਾਵੀ ਤੋਂ ਉਰੇ ਵਾਲੇ ਪਰੇ ਵਾਲੇ ਸਾਰਿਆਂ ਸੁਣਨ ਵਾਲਿਆਂ ਨੂੰ ਜਾਣ ਵਾਲਿਆਂ ਨੂੰ ਸੰਗੀਆਂ ਸਾਥੀਆਂ ਨੂੰ ਮੈਂ ਆਪਣਾ ਸਿਆਲਕੋਟ ਤੋਂ ਲੈ ਕੇ ਇੱਥੋਂ ਆਉਣ ਤੱਕ ਦਾ ਸਲਾਮ ਪੇਸ਼ ਕਰਨਾ
0: ਵਾਲੇਕੁਮ ਅਸਲਾਮ ਮੇਰੇ ਤਰਫੋਂ ਤੇ ਮੇਰੇ ਲਿਸਨਰ ਦੇ ਤਰਫੋਂ ਵੀ
1: ਔਰ ਤੁਹਾਡਾ ਬਹੁਤ ਸ਼ੁਕਰੀਆ ਜਨਾਬ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਗੱਲਬਾਤ ਕਰਨ ਦਾ
0: ਨਹੀਂ ਮੈਂ ਤਾਂ ਤੁਹਾਡਾ ਇਹਸਾਨ ਮੰਨਦਾ ਕਿ ਤੁਸੀਂ ਮੈਨੂੰ ਟਾਈਮ ਦਿੱਤਾ
1: ਪੰਜਾਬੀ ਬੋਲਦੇ ਹੋ ਸੁਨੱਖੇ ਆਦਮੀ ਹੋ ਮਾਸ਼ਾਅੱਲਾ
0: ਅੱਛਾ ਮੈਨੂੰ ਚੰਗਾ ਲੱਗਦਾ ਜਿਹੜਾ ਬੰਦਾ ਮੇਰੀ ਤਾਰੀਫ ਕਰੇ ਨਾ ਮੈਨੂੰ ਬੜਾ ਸਵਾਦੀ ਲੱਗਦਾ
1: ਚੰਗਾ ਲੱਗਣਾ ਚਾਹੀਦਾ ਇਹਦੇ 'ਚ ਕੋਈ ਨਹੀਂ ਇਹਦਾ ਕਿ ਚੰਗਾ ਲੱਗਣਾ ਚਾਹੀਦਾ ਅੱਛਾ ਕਈ ਲੋਕੀ ਪਤਾ ਕੀ ਕਹਿੰਦੇ ਨੇ
0: ਕਿ
1: ਯਾਰ ਤਾਰੀਫ ਕੀਤੀ ਨਹੀਂ ਯਾਰ ਐਡੀ ਨਹੀਂ ਕੋਈ ਗੱਲ ਨਹੀਂ ਕੋਈ ਠੀਕ ਹੈ ਯਾਰ ਅਗਰ ਤੁਹਾਡੇ 'ਚ ਕਿਸੇ ਨੇ ਕੋਈ ਖੂਬੀ ਦੇਖੀ ਹੈ ਕੋਈ ਗੱਲਬਾਤ ਹੈ ਤਾਂ ਉਹ ਜ਼ਰੂਰ ਤੁਸੀਂ ਖੁਸ਼ ਵੀ ਹੋਵੋ ਕਿ ਨਹੀਂ ਯਾਰ ਵਾਕਈ ਮੇਰੀ 'ਚ ਐਡੀ ਕੌਨਫੀਡੈਂਟ ਪੈਦਾ ਬੰਦਾ ਕੌਨਫੀਡੈਂਟ ਹੁੰਦਾ
0: ਬਿਲਕੁਲ ਐਵੇਂ ਗੱਲ ਹੈ ਲੇਕਿਨ ਮੈਨੂੰ ਵਾਕਿਆ ਹੀ ਸੱਚੀ ਗੱਲ ਹੈ ਚੰਗਾ ਲੱਗਾ ਹੈ ਤੁਸੀਂ ਸਟੂਡੀਓ 'ਚ ਆਇਓ ਮੇਰੇ ਪ੍ਰੋਗਰਾਮ 'ਚ ਆਇਓ ਮੈਨੂੰ ਤੁਸੀਂ ਇੱਜ਼ਤ ਬਖਸ਼ੀ ਹੈ ਮੈਨੂੰ ਪਤਾ ਹੈ ਤੁਸੀਂ ਬੜੇ ਮਸਰੂਫ ਲੋਕ ਹੋ ਲੇਕਿਨ ਤੁਸੀਂ
1: ਚੰਦ ਗੱਲ ਨਹੀਂ ਨਹੀਂ ਹੈ
0: ਤੁਸੀਂ ਜ਼ਰਾ ਅੱਜ ਸੀ ਤੂੰ ਕੰਮ ਲੈ ਲਏ ਹੋ ਵਾਕਿਆ ਹੀ ਤੁਸੀਂ ਵੱਡੇ ਬੰਦੇ ਹੋ
1: ਬਹਰਹਾਲ
0: ਇਸ ਗੱਲ ਨੂੰ ਅੱਗੇ ਟੋਰੀਏ ਸਾਡੇ ਲਿਸਨਰ ਜਿਹੜੇ ਨੇ ਲਾਹੌਰ ਦੇ ਸਿਆਲਕੋਟ ਦੇ
1: ਲਾਹੌਰ ਦੇ ਲਿਸਨਰਸ ਨੂੰ ਮੈਂ ਜਾਣਨਾ ਮੈਂ ਲਾਹੌਰ ਦੇ ਲਿਸਨਰਸ ਨੂੰ ਜਾਣਨਾ ਸਿਆਣਨਾ ਪੂਰਾ ਪਹਿਚਾਨਣਾ
0: ਉਹ ਕਿਵੇਂ
1: ਮੈਂ ਸੁਣਦਾ ਰਹਿਣਾ
0: ਅੱਛਾ
1: ਮੈਂ ਲਾਹੌਰ ਦੇ ਮੁਖਤਲਿਫ ਪ੍ਰੋਗਰਾਮ ਸੁਣਦਾ ਰਹਿਣਾ ਵਾਂ ਔਰ ਜਿਹਦੇ ਵਿੱਚ ਜਿਹੜੇ ਲਾਹੌਰ ਦੇ ਵੇਖੇ ਹੋਣੇ ਤੁਹਾਨੂੰ ਜੇ ਅਗਰ ਕੋਈ ਕਮੈਂਟ ਆਈ ਕੋਈ ਕਾਲ ਆਇਆ ਤੇ ਉਹਨਾਂ ਕਹਿਣਾ ਆਹੋ ਆਹੋ ਵਜਾਹਤ ਹੈ ਇੱਕ ਮੁੰਡਾ
0: ਹਾਂ ਹਾਂ ਬਿਲਕੁਲ ਹੈ ਸਰ ਬਾਈ ਸਿਆਲਕੋਟ ਵਾਲੇ ਹਨ ਹੋਰ ਦੋਸਤ ਹਨ
1: ਹਾਂ ਜੀ ਬਿਲਕੁਲ ਬਿਲਕੁਲ ਅਤੇ ਜੇ ਕਿਧਰੇ ਸਿਆਲਕੋਟ ਤੱਕ ਵੀ ਆਵਾਜ਼ ਪਹੁੰਚ ਰਹੀ ਹੈ ਤਾਂ ਸਿਆਲਕੋਟ ਵਾਲਿਆਂ ਨੂੰ ਵੀ ਮੈਂ ਦੱਸਾਂ ਕਿ ਮੈਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਨਹੀਂ ਜਾਣਦੇ ਤਾਂ ਕੋਈ ਗੱਲ ਨਹੀਂ
0: ਜਾਣਦੇ ਕਿਵੇਂ ਹੋ ਸਕਦਾ ਅਤੇ ਸਰ ਜੀ ਇਹ ਦੱਸੋ ਬਈ ਤੁਸੀਂ ਕੀ ਸਮਝਦੇ ਹੋ ਵੀ ਜਿਹੜੇ ਆਰਜੇ ਹੁੰਦਾ ਉਹ ਅੱਛਾ ਪ੍ਰੋਗਰਾਮ ਕਰਨ ਵਾਸਤੇ ਕਿਹੜੀ ਕਿਹੜੀ ਟੈਕਨੀਕਸ ਲੈਂਦਾ ਜਾਂ ਕਿਹੜੇ ਯਤਨ ਕਰਦਾ ਜਿਹਦੇ ਨਾਲ ਉਹਦਾ ਪ੍ਰੋਗਰਾਮ ਚੰਗਾ ਹੋ ਜਾਂਦਾ
1: ਇਹ ਯਤਨ ਕਰਨ ਦੀ ਜਿਹੜੀ ਗੱਲ ਹੈ ਮੈਂ ਕਹਾਂਗਾ ਕਿ ਬੇਸਿਕਲੀ ਇਨਸਾਨ ਦੇ ਅੰਦਰ ਹੀ ਕੋਈ ਗੱਲ ਹੁੰਦੀ ਹੈ ਇਨਸਾਨ ਦੇ ਅੰਦਰ ਹੀ ਕੋਈ ਐਸੀ ਰੁੱਤ ਹੁੰਦੀ ਹੈ ਜਿਹਦਾ ਬੰਦਾ ਇਹ ਜਿਹੜਾ ਨਾ ਮੈਂ ਵੇਖੇ ਨੇ ਕਈ ਬੰਦੇ ਜਿਹੜਾ ਅੱਛਾ ਬੋਲ ਲੈਂਦੇ ਨੇ ਨਾ ਜਿਹੜਾ ਗੱਲ ਨੂੰ ਸਮਝਾ ਲੈਂਦੇ ਨੇ ਗੱਲ ਸੁਣ ਲੈਂਦੇ ਨੇ ਠੀਕ ਹੈ ਇਹ ਸੁਣਨ ਦੀ ਵੀ ਬੜੀ ਗੱਲ ਹੁੰਦੀ ਜੇ ਇਹ ਸਿਰਫ ਬੋਲਣ ਨਾਲ ਹੀ ਕੰਮ ਨਹੀਂ ਚੱਲਦਾ
0: ਠੀਕ ਹੈ
1: ਜੀ ਇਹਦੇ ਵਾਸਤੇ ਅੱਛਾ ਲਿਸਨਰ ਹੋਣਾ ਵੀ ਚਾਹੀਦਾ ਬੰਦਾ
0: ਬਿਲਕੁਲ ਠੀਕ ਹੈ ਤੇ ਮੇਰੇ ਤਾਂ ਬਾਈ ਮੈਨੂੰ ਤਾਂ ਲਿਸਨਰ ਬੜੇ ਸਿਆਣੇ ਲੱਭੇ ਹੋਣ ਮੈਂ ਤਾਂ ਐਵੇਂ ਮਲੂਮ ਹੁੰਦਾ ਆਪਣੇ ਟੱਬਰ ਵਿੱਚ ਬੈਠੇ ਆ ਬੜੀ ਸੁਣਦੇ
1: ਅਰੇ ਵਾਹ ਵਾਹ ਕੀ ਬਾਤ ਹੈ ਕੀ ਬਾਤ ਹੈ
0: ਤੇ ਇਹ ਦੱਸੋ ਭਾਈ ਜਾਨ ਨੂੰ ਕਿ ਤੁਹਾਨੂੰ ਖਾਵਣ ਦੇ ਵਿੱਚ ਕੀ ਪਸੰਦ?
1: ਹਾਏ ਇਹ ਗੱਲ ਨਾ ਕਰੋ, ਬੜੀ ਭੁੱਖ ਲੱਗਣ ਡਈ ਹੈ ਹੌਲੀ ਹੌਲੀ
0: ਲੱਗੀ ਹੋਈ ਮੈਨੂੰ ਵੀ।
1: ਕਰ ਰਹੇ ਹਾਂ ਕੁਝ, ਹੈ
0: ਕੁਝ ਕਰਦੇ ਹਾਂ, ਕੁਝ
1: ਖਾਣ ਪੀਣ ਦੇ ਵਿੱਚ ਐਵੇਂ ਕਿ ਦੇਸੀ ਸਾਰਾ ਕੁਝ ਹੀ ਖਾ ਲਈਦਾ ਤੇ ਜ਼ਾਰੀ ਗੱਲ ਹੈ ਐਡੇ ਵੀ ਕੁਛ ਅਸੀਂ ਨਹੀਂ ਕੋਈ ਦਿਹਾਤੀ ਕਿ ਸਾਨੂੰ ਫਾਸਟ ਫੂਡ ਪਸੰਦ ਨਾ ਹੋਏ, ਜ਼ਾਰੀ ਗੱਲ ਫਾਸਟ ਫੂਡ ਵੀ
0: ਅੱਛਾ ਮਿਲੇ ਜੁਲੇ ਹੋ ਤੁਸੀਂ, ਹਾਂ ਪਿੰਡੂ ਵੀ ਹੋ ਤੇ
1: ਸ਼ਹਿਰੀ ਵੀ ਹੋ, ਸਾਰੇ ਹੀ ਕੰਮ ਕਰ ਲਈਦੇ ਨੇ ਅੱਲਾ ਦਾ ਸ਼ੁਕਰ।
0: ਫਾਸਟ ਫੂਡ ਦੇ ਵਿੱਚ ਕਿਹੜੀ ਸ਼ਡੇਰ ਪਸੰਦ ਕਰਦੇ ਹੋ ਤੇ ਪਿੰਡ ਦੀ ਕਿਹੜੀ ਹੈ ਡਿਸ਼ ਜਾਂ ਖੁਰਾਕ? ਵਾ ਵਾ,
1: ਪਿੰਡ ਦੀ ਅਗਰ ਗੱਲ ਕਰੀਏ ਸਭ ਤੋਂ ਪਹਿਲੇ ਤੇ ਮੈਨੂੰ ਕਰੇਲੇ ਗੋਸ਼ਤ ਬੜੇ ਪਸੰਦ।
0: ਹਾਏ ਮੇਰੇ ਅੱਲਾ, ਮੈਂ ਉਹ ਵੀ ਸੁੜੇ ਹੋਏ ਹੋਣ।
1: ਆਹਾ ਹਾ ਵਾ ਵਾ,
0: ਤੇ ਸ਼ਹਿਰ ਦਾ ਫਾਸਟ ਫੂਡ?
1: ਸ਼ਹਿਰ ਦਾ ਫਾਸਟ ਫੂਡ ਦੀ ਗੱਲ ਕਰੀਏ ਤੇ ਉਹਦੇ 'ਚ ਇਹ ਹੀ ਨੇ, ਪੀਜ਼ੇ ਨੇ, ਬਰਗਰ ਸ਼ਰਗਰ ਨੇ, ਚੀਜ਼ ਸਟਿੱਕਾਂ ਆ ਗਈਆਂ ਤੇ ਇਹ ਬੜਾ ਕੁਛ ਨਵਾਂ ਨਵਾਂ ਆ ਗਿਆ।
0: ਆਪਣੇ ਪੱਲਿਓਂ ਲੈ ਕੇ ਖਾਂਦੇ ਹੋ ਜਾਂ ਮੁਫਤ ਦੇ ਲੈਂਦੇ?
1: ਇਹ ਗੱਲ ਬੜੀ ਅੱਛੀ ਹੈ ਵੈਸੇ, ਲੇਕਿਨ ਮੈਨੂੰ ਇਹ ਵੇਖੇ ਮੈਂ ਸਮਝਣਾ ਵਾਂ ਜ਼ਾਤੀ ਤੌਰ 'ਤੇ ਕਿ ਸਾਡੀ ਕਮਾਈ 'ਚ ਨਾ ਦੂਸਰਿਆਂ ਦਾ ਹਿੱਸਾ ਵੀ ਹੁੰਦਾ ਹੈ, ਸਾਡੇ ਯਾਰਾਂ ਦੋਸਤਾਂ ਦਾ ਵੀ ਹਿੱਸਾ ਹੁੰਦਾ ਹੈ।
0: ਸਹੀ ਹੈ
1: ਜੀ, ਕਈ ਲੋਕ ਬੜੇ ਹੀ ਉਹ ਘੁੱਟ ਕੇ ਰੱਖਦੇ ਨੇ ਆਪਣੇ ਆਪ ਨੂੰ, ਹਰ ਵੇਲੇ ਮੁਫਤੇ ਨੂੰ ਹੀ ਲੱਭਦੇ ਰਹਿੰਦੇ ਨੇ, ਯਾਰਾਂ ਸੰਗੀਆਂ ਦੇ ਵਿੱਚ ਚੱਲਦਾ
0: ਮੇਰੇ ਤਰ੍ਹਾਂ ਦੇ।
1: ਤੇ ਐਵੇਂ ਕਿ ਅੱਲਾ ਦਾ ਸ਼ੁਕਰ ਹੈ ਅਸੀਂ ਖਵਾਈ ਦਾ ਵੀ ਹੈ।
0: ਅੱਛਾ, ਮਤਲਬ ਮੈਂ ਸਿਆਲਕੋਟ ਆਵਾਂ ਤੇ ਮੈਨੂੰ ਇੱਕ ਟਾਈਮ ਦਾ ਖਾਣਾ ਲੱਭ ਜਾਏਗਾ?
1: ਸਰ ਮੈਂ ਕਹਿੰਦਾ ਤੁਹਾਨੂੰ ਇੱਕ ਦਾ ਕਿਉਂ ਲੱਭੇਗਾ, ਤੁਹਾਨੂੰ ਅੱਲਾ ਨੇ ਛਾਇਆ ਤੇ ਜਨਾਬ ਤਿੰਨ ਟਾਈਮ ਦਾ, ਚਾਰ ਟਾਈਮ ਦਾ ਖਾਣਾ ਖਵਾ ਕੇ
0: ਇੱਥੇ ਰੱਖ ਬੈ।
1: ਅੱਛਾ, ਸਿਆਲਕੋਟ ਦੀ ਮੈਂ ਗੱਲ ਕਰਾਂ ਨਾ, ਸਿਆਲਕੋਟ ਜੋਨ ਇਹ ਤਿੰਨ ਟਾਈਮ ਵਾਲਾ ਖਾਣਾ ਨਹੀਂ ਚ ਰਹਿ ਗਿਆ।
0: ਕੀ ਮਤਲਬ?
1: ਯਕੀਨ ਕਰੋ ਇਹ ਨਾ ਲੋਕਾਂ ਦਾ ਨਾ ਸਾਡਾ ਇਹਨਾਂ ਦਾ ਕੀ ਸਾਡਾ ਸਾਡਾ ਜਿਹੜਾ ਖਾਣ ਪੀਣ ਦਾ ਟਾਈਮ ਹੈ ਨਾ ਇਹ ਬੜਾ ਹੀ ਆਊਟ ਹੋ ਗਿਆ ਹੈ। ਯਕੀਨ ਕਰੋ ਇਹਨਾਂ ਦਾ ਮਤਲਬ ਇਹ ਜਿਹੜਾ ਫਾਸਟ ਫੂਡ ਹੈ ਨਾ ਜਾਂ ਦੇਸੀ ਖਾਣਾ ਵਗੈਰਾ ਹੈ, ਕੁਛ ਲੋਕ ਤਾਂ ਚਲੋ ਜਿਹੜਾ ਰੂਟੀਨ ਵਾਈਜ਼ ਦੁਪਹਿਰੀ ਪੱਕਿਆ ਸ਼ਾਮ ਨੂੰ ਪੱਕਿਆ ਖਾ ਲਿਆ, ਇਹ ਜਿਹੜਾ ਰਾਤ ਨੂੰ 12 ਵਜੇ ਖਾਣਾ ਹੈ ਨਾ ਇਹਦੀ ਸਮਝ ਨਹੀਂ ਆਉਂਦੀ।
0: ਇਸੇ ਵਜ੍ਹਾ ਤੋਂ ਬਲੱਡ ਪ੍ਰੈਸ਼ਰ ਹੈ, ਇਸੇ ਤੋਂ ਸ਼ੂਗਰ ਹੈ।
1: ਅੱਛਾ
0: ਉਹ ਕੀ ਆਂਦੇ ਨੇ ਐਂਜ਼ਾਇਟੀ ਕੇ ਕੀ ਬਲਾ, ਉਹ ਜਿਹਨੂੰ ਟੈਨਸ਼ਨ ਆਖਦੇ ਨੇ ਬੇਚੈਨੀ,
1: ਇਹ ਜਿਹੜਾ ਨਾ ਅੱਛਾ ਇਹ ਬੜੀ ਸਾਰੀ ਮੁਸੀਬਤਾਂ ਤਾਂ ਇਹ ਜਾੜੇ, ਯਕੀਨ ਕਰੋ
0: ਲੇਟ ਸੌਣਾ ਜਾੜੇ,
1: ਲੇਟ ਸੌਣਾ ਔਰ ਲੇਟ ਖਾਣਾ ਵੀ।
0: ਜੀ ਜੀ
1: ਸਰ, ਸਿਰਫ ਲੇਟ ਸੌਣਾ ਤੇ ਜਿਹੜਾ ਹੈ ਹੀ ਐਵੇਂ, ਲੇਟ ਖਾਣਾ ਉਹ ਹਜ਼ਮ ਹੀ ਨਹੀਂ ਹੋਣਾ, ਨਾ ਵਾਕ ਕਰਨੀ ਹੈ, ਨਾ ਕੋਈ ਫਿਟਨੈਸ ਹੈ, ਨਾ ਕੋਈ ਜਿਮ ਹੈ, ਨਾ ਕੋਈ ਦੌੜ ਹੈ। ਬੰਦੇ ਨੂੰ
0: ਚਾਹੀਦਾ ਕਿ ਇਸ਼ਾ ਦੇ ਟਾਈਮ ਤੋਂ ਬਾਅਦ ਸੌਂ ਜਾਵੇ, ਸਵੇਰ ਉੱਠੇ ਨਮਾਜ਼ ਪੜ੍ਹੇ, ਤਹਜਦ ਪੜ੍ਹੇ, ਵਾਕ ਕਰੇ, ਹੈ ਕੋਈ ਬਾਡੀ ਬੁੱਢੀ ਬਣਾਵੇ, ਐਂਜਨ ਕਰੇ, ਹੈ
1: ਖਾੜਾ ਛਾੜਾ ਹੋਏ ਕਿਤੇ, ਹਾਂ
0: ਪਤਾ ਲੱਗੇ ਭਾਈ ਜਨਾਬ ਹੈ, ਤੇ ਉਸ ਤੋਂ ਬਾਅਦ ਆ ਕੇ ਨਾਸ਼ਤਾ ਨੁਸਤਾ ਕਰੇ। ਅੱਛਾ ਗੱਲ ਤੁਹਾਨੂੰ ਮੈਂ ਸੱਚੀ ਦੱਸਾਂ, ਮੈਂ ਬਈ ਤਰਾਈ ਟਾਈਮ ਚੰਗਾ ਠੋਕ ਕੇ ਖਾਣਾ, ਸੁਬਹ ਮੈਂ ਉੱਠੀ ਬਣਾ, ਦੋ ਇੱਕ ਰੋਟੀਆਂ ਤਾਂ ਪੱਕੀਆਂ ਚੰਗੀਆਂ, ਉਹ ਨਾਲ ਜਿਹੜੇ ਬਾਕੀ ਚੀਜ਼ਾਂ ਜੋ ਵੀ ਹੁਣ ਸਾਰਿਆਂ ਨਹੀਂ ਦੱਸਣੀ, ਰਜ਼ਾ ਚੌਧਰੀ ਪਰੋਣਾ ਬਣ ਕੇ ਲਾਉਣਾ ਮਿੰਟੇ ਚ ਸਾਰ ਜਾਵਣਾ, ਦੁਪਹਿਰੀ ਮੈਂ ਕੰਮ ਤੋਂ ਆਉਣਾ,
1: ਤੁਸੀਂ ਮੈਨੂੰ ਪਰੋਣਾ ਨਹੀਂ ਬਣਾਉਣਾ ਚਾਹ ਰਹੇ,
0: ਅਗਲੀ ਗੱਲ ਸੁਣੋ, ਮੈਂ ਮੁੜ ਵਗ ਜਾਣਾ ਕੰਮ ਤੇ ਉਹ ਮਜ਼ਦੂਰੀ ਸ਼ਜ਼ਦੂਰੀ ਕਰਕੇ ਜਦੋਂ ਦੁਪਹਿਰੀ ਮੈਂ ਘਰ ਆਉਂਦਾ, ਉਸ ਮੁੱਢੇ ਡਿੱਗ ਤਾਂ ਮੈਂ ਸੱਟ ਲੈਣੀ ਹੁੰਦੀ ਨਾ, ਤੇ ਨਾਲ ਜੇ ਮੈਨੂੰ ਕੋਈ ਲੱਭ ਜਾਵੇ ਦੁੱਧ ਸ਼ੁੱਧ ਜਾਂ ਕੋਈ ਲੱਸੀ ਬਣੀ ਪਈ ਹੋਵੇ, ਹਾਂ ਮਤਲਬ ਮਸ਼ਰੂਬ ਕੋਈ ਵੀ ਜਿਹੜਾ ਹੈ,
1: ਚਾਟੀ ਦੀ ਲੱਸੀ ਲੱਭ ਜਾਏ
0: ਉੱਤੇ ਉਹ ਮੈਂ ਛਿੱਕ ਜਾਂਦਾ ਜੀ,
1: ਤੇ ਆਏ ਹਾਏ ਹਾਏ,
0: ਤੇ ਰਾਤੀ ਮੈਂ ਮੋੜਾ ਜਾਵਣਾ ਜੇ ਸੇ ਲੋ, ਤੇ ਦੋ ਇੱਕ ਰੋਟੀਆਂ ਦਾ ਸਿਰ ਮੈਂ ਉਸ ਵੇਲੇ ਵੀ ਬਵਾ ਜਾਵਣਾ,
1: ਤੇ
0: ਜਿਹੜੇ ਤੁਸੀਂ ਪਿਆਉਂਦੇ ਹੋ ਨਾ ਵੀ ਅਸੀਂ ਤਾਂ ਇੰਝ ਖਾਂਦੇ ਹਾਂ, ਮੈਂ ਤਾਂ ਅਜੇ ਤਾਈਂ ਉਹ ਜਿਹੜਾ ਸਿਸਟਮ
1: ਹੈ ਬੜਾ ਚੰਗਾ ਕਰਦੇ ਹੋ,
0: ਦਿਹਾਤੀ ਸਿਸਟਮ ਉਹ ਮੈਂ ਰੱਖਿਆ ਹੋਇਆ,
1: ਬੜਾ ਚੰਗਾ ਕਰਦੇ ਹੋ, ਯਕੀਨ ਕਰੋ ਫਿਟ ਰਹਿੰਦਾ ਜੇ ਬੰਦਾ।
0: ਆਹ ਮੁਹੰਮਦ ਨਵਾਜ਼ ਰਾਏਵਿੰਡ ਰੋਡ ਤੋਂ ਤੁਹਾਨੂੰ ਸਲਾਮ ਕਹਿ ਰਹੇ ਨੇ,
1: ਵਾਲੇਕੁਮ ਸਲਾਮ ਜੀ, ਸ਼ੁਕਰੀਆ।
0: ਆਖਦੇ ਨੇ ਕੋਈ ਸੋਨੇ ਦੀ ਇੱਟ ਮਾਈਆ,
1: ਵਾਹ ਵਾਹ,
0: ਰੱਬ ਤੈਨੂੰ ਕਲਮ ਦਿੱਤੀ ਏਡੇ ਜ਼ੁਲਮ ਨਾ ਲਿਖ, ਹਾਏ
1: ਹਾਏ ਹਾਏ ਹਾਏ,
0: ਨਵਾਜ਼ ਭਾਈ ਦਾ ਸ਼ੁਕਰੀਆ ਅਦਾ ਕਰੋ ਨਾ ਭਾਈ, ਉਹਨੇ ਤੁਹਾਨੂੰ ਸਲਾਮ ਆਖਣ, ਮੈਂ ਜੈਲਸ ਪਿਓ ਨਾ, ਮੈਨੂੰ ਆਖਣ ਦੀ ਬਜਾਏ ਤੁਹਾਨੂੰ ਸਲਾਮ ਆਖੀ,
1: ਸ਼ੁਕਰੀਆ, ਜਿਉਂਦੇ ਵਾਸਤੇ ਰਹੋ। ਔਰ ਨਵਾਜ਼ ਭਾਈ ਨੂੰ ਵੀ ਮੈਂ ਇੱਕ ਪੰਜਾਬੀ ਦਾ ਸ਼ੇਰ ਸੁਣਾ ਨਾ, ਕਹਿੰਦੇ ਨੇ ਕਿ ਇੱਥੇ ਲਾਹੌਰ ਦੇ ਸ਼ਾਇਰ ਨੇ ਜੀ ਅੰਮ੍ਰਿਤਸਰ ਸਾਹਿਬ, ਲਿਖਦੇ ਨੇ ਕਿ ਗੱਲ ਨੂੰ ਪੋਲਾ ਰਹਿਣ ਦਿਓ,
0: ਆਹਾ
1: ਗੱਲ ਨੂੰ ਪੋਲਾ ਰਹਿਣ ਦਿਓ, ਕੁਝ ਤੇ ਓਲਾ ਰਹਿਣ ਦਿਓ,
0: ਵਾਹ
1: ਝੱਟ ਨੂੰ ਪਾਣੀ ਹੋ ਜਾਣਾ,
0: ਝੱਟ
1: ਨੂੰ ਪਾਣੀ
0: ਹੋ ਜਾਣਾ ਹੈ,
1: ਬਰਫ਼ ਦਾ ਗੋਲਾ ਰਹਿਣ ਦਿਓ,
0: ਕਿਆ ਬਾਤ ਹੈ ਕਿਆ ਬਾਤ ਹੈ
1: ਜੀ, ਬਰਫ਼ ਦਾ ਗੋਲਾ ਰਹਿਣ ਦਿਓ।
0: ਸਨੀ ਚਿਨੋਟੀ ਚਿਨੋਟ ਦਾ ਪ੍ਰੋਗਰਾਮ ਸੁਣਦੇ ਪਏ ਨੇ, ਤੁਹਾਨੂੰ ਸਲਾਮ ਆਖੇ ਨੇ, ਮੈਨੂੰ ਸਲਾਮ
1: ਆਖੇ ਨੇ, ਸਾਡੀ ਹਾਜ਼ਰੀ ਬਹੁਤ ਸ਼ੁਕਰੀਆ, ਜਿਉਂਦੇ ਵਸਦੇ ਰਹੋ, ਜਿਉਂਦੇ ਵਸਦੇ ਰਹੋ।
0: ਤੇ ਤੁਹਾਨੂੰ ਕੋਈ ਗਾਣਾ ਸ਼ਾਣਾ ਸੁਣਾਵੀਏ?
1: ਹਾਂ ਗਾਣਾ ਸੁਣਾਓ ਨਾ, ਗਾਣਾ ਮੇਰੀ ਮਰਜ਼ੀ ਦਾ ਹੋਵੇ ਤੇ ਮਜ਼ਾ ਆ ਜਾਏ,
0: ਇੱਕ ਮੇਰੀ ਮਰਜ਼ੀ ਦਾ ਤੇ ਇੱਕ ਤੁਹਾਡੀ ਮਰਜ਼ੀ,
1: ਪਹਿਲੇ ਮੇਰੀ ਮਰਜ਼ੀ ਨਾ ਹੋ ਜਾਏ ਥੋੜੀ ਜੀ,
0: ਦੱਸੋ ਫਿਰ ਅਸੀਂ
1: ਗਾਣਾ ਗਾਣਾ ਮੈਂ ਤੁਹਾਨੂੰ ਮੈਂ ਜਿਹੜਾ ਸੁਜੈਸਟ ਕਰਾਂਗਾ ਨਾ, ਸਰ ਮਜ਼ਾ ਨਾ ਆਏ ਤੇ ਗੱਲ ਕਰਿਓ,
0: ਪੰਜਾਬੀ ਹੋਵੇ,
1: ਪੰਜਾਬੀ ਹੋਵੇ,
0: ਪਾਕਿਸਤਾਨੀ ਹੋਵੇ,
1: ਪਾਕਿਸਤਾਨੀ ਹੋਵੇਗਾ,
0: ਤੇ ਦੱਸੋ ਨਾ ਜਲਦੀ ਕਰੋ।
1: ਜਾਨ ਸਾਹਿਬਾ ਦਾ ਗਾਣਾ ਹੈ, ਜਾ ਜਾਵੇ ਤੈਨੂੰ ਦਿਲ ਦਿੱਤਾ ਅੱਲਾ ਵਾਸਤੇ,
0: ਵਾਹ ਭਾਈ ਵਾਹ, ਬੜੀ ਗੱਲ ਕੀਤੀ ਜੇ,
1: ਗਾਣੇ ਦਾ ਮਜ਼ਾ ਆਏਗਾ ਹੈ ਜੀ, ਤੇ ਉਹ ਗਾਣੇ ਦੀ ਟਿਊਨ ਬੜੀ ਮਜ਼ੇਦਾਰ ਹੈ, ਜਾ ਜਾਵੇ ਤੈਨੂੰ ਦਿਲ ਦਿੱਤਾ,
0: ਇਹਦਾ ਮਤਲਬ ਹੈ ਗਾ ਵੀ ਲੈਂਦੀ ਓਏ ਓਏ ਓਏ, ਮੈਂ ਸਦਕੇ
1: ਤੈਨੂੰ ਦਿਲ ਦਿੱਤਾ ਦੇ ਦਿੱਤਾ
0: ਕਿਆ ਬਾਤ ਹੈ, ਕਿਆ ਬਾਤ, ਬੜੀ ਪਿਆਰੀ ਪਿਆਰੀ ਸੋਹਰੇ
1: ਵਾਜੇ ਰਹੋ ਜੀ। ਔਰ ਸਾਰਿਆਂ ਸੰਗੀਆਂ ਸਾਥੀਆਂ ਦਾ ਬਹੁਤ ਸ਼ੁਕਰੀਆ ਜਿਹੜੇ ਜਿਹੜੇ ਸੁਣ ਰਹੇ ਨੇ, ਜਿੱਥੋਂ ਜਿੱਥੋਂ ਸੁਣ ਰਹੇ ਨੇ, ਔਰ ਤੁਹਾਡੀਆਂ ਮੁਹੱਬਤਾਂ ਪਹੁੰਚ ਰਹੀਆਂ ਨੇ, ਤੁਹਾਡੀਆਂ ਸਲਾਮਾਂ ਪਹੁੰਚ ਰਹੀਆਂ ਨੇ। ਇਸੇ ਤਰ੍ਹਾਂ ਜਨਾਬ ਸਾਨੂੰ ਸੁਣਦੇ ਵੱਜਦੇ ਰਹੋ ਔਰ ਖੁਸ਼ਬਾਸ਼ ਰਹੋ। ਅਤੇ ਗਾਣਾ ਲਾ ਲਿਆ ਜੀ?
0: ਬਿਲਕੁਲ ਬਿਲਕੁਲ,
1: ਲੱਭ ਜਾਏ ਅੱਜ ਗਾਣਾ ਅਤੇ ਮਜ਼ਾ ਆ ਜਾਏ।
0: ਲਾ ਹੀ ਦੇਣਾ, ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਸੁਣਾਵਣਾ।
1: ਅੱਛਾ ਹਾਂ, ਬਿਲਕੁਲ ਬਿਲਕੁਲ, ਕਿਆ

0: ਵੈਲਕਮ ਬੈਕ, ਵੈਲਕਮ ਬੈਕ। ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਬਲਾ ਕੌਣ ਰਿਮਸ਼ਾ, ਰਿਮਸ਼ਾ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਪਏ ਕਰਦੇ ਨੇ। ਦੁਬਾਰਾ ਸ਼ਾਮਿਲ ਹੋਏ ਸਨ ਉਜ਼ਮਾ ਖਾਨ, ਦੁਬਾਰਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਨ ਮਿਹਰਬਾਨੀਆਂ, ਰੁਬੀਨਾ ਜੱਟੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸਨ, ਥੈਂਕ ਯੂ ਸੋ ਮੱਚ। ਉਸਤਾਦ ਜੀਰਾ ਦੋ ਦਫਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ। ਵਜਾ ਸਾਹਿਬ ਨੂੰ ਸਲਾਮ ਆਖੇ, ਔਰ ਵਜਾਤ ਬਾਈ ਵੀ ਯਕੀਨਨ ਜਵਾਬ ਦੇ ਰਹੇ ਨੇ।
1: ਵਾਲੇਕੁਮ ਸਲਾਮ, ਵਾਲੇਕੁਮ ਸਲਾਮ, ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਸਿਆਲਕੋਟ ਦੇ ਲੋਕ ਵੀ ਸ਼ਾਮਿਲ ਹੋ ਰਹੇ ਨੇ ਔਰ ਬੜਾ ਅੱਛਾ ਲੱਗ ਰਿਹਾ ਹੈ।
0: ਕਰਮਦਾਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਕਰਮਦਾਦ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਸ਼ਮੀਮ ਆਪੀ ਸਿਆਲਕੋਟ ਦੇ ਰਹਿਣ ਵਾਲੇ ਨੇ, ਅੱਜ ਪਤਾ ਚੱਲਿਆ ਤੁਹਾਡੇ ਨਾਲ ਗੱਲ
1: ਕੀਤੀ ਨੇ, ਮਾਸ਼ਾਅੱਲਾ।
0: ਜੀ ਜੀ ਜੀ
1: ਜੀ,
0: ਤੇ ਉਹ ਬੜਾ ਅੱਛਾ
1: ਮੇਨ ਸ਼ਹਿਰ ਦੇ ਨੇ, ਇਹ ਜਿਹੜਾ ਅੰਦਰੂਨ ਸ਼ਹਿਰ ਹੈ ਨਾ ਜੀ।
0: ਜੀ ਜੀ ਜੀ,
1: ਇਲਾਮਾ ਇਕਬਾਲ ਸਾਹਿਬ ਵੀ ਉੱਥੋਂ ਦੇ ਨੇ।
0: ਭੁਪਿੰਦਰ ਜੁਨੇਜਾ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਹਿਲੀ ਦਫ਼ਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ, ਔਰ ਇਤਨੇ ਸਾਰੇ ਲੋਕਾਂ ਨੂੰ ਸਲਾਮ ਆਖਿਆ ਨੇ। ਔਰ ਨਜ਼ੀਰ ਖੋਸੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਪਏ ਕਰਦੇ ਨੇ। ਅਤੇ ਅਰਜੇ ਫੈਜ਼ਾ ਨਸੀਰ ਜਿਹੜੀਆਂ ਨੇ, ਉਹ ਸਾਡੇ ਮਹਿਮਾਨ ਦਾ ਸ਼ੁਕਰੀਆ ਅਦਾ ਕਰ ਰਹੀਆਂ ਨੇ ਕਿ ਮਹਿਮਾਨ ਸਾਡੇ ਪ੍ਰੋਗਰਾਮ ਵਿੱਚ ਆਏ ਨੇ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਜਿਉਂਦੇ ਵਾਸਤੇ ਰਹੋ, ਖੁਸ਼ਬਾਸ਼ ਰਹੋ।
0: ਤੇ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ,
1: ਮੇਰੀ ਨਾ, ਮੈਂ ਤੁਹਾਨੂੰ ਦੱਸਾਂ,
0: ਤੁਸੀਂ ਮੇਰੀ ਗੱਲ ਵੀ ਲੈ ਗਏ ਹੋ, ਚੰਗੇ ਪਰਾਉਣੇ ਹੋ ਤੁਸੀਂ ਮੇਰੇ।
1: ਅੱਛਾ, ਗੱਲ ਹੈ ਵੀ ਕਿ ਮੈਂ ਨਾ ਬੜਾ ਹੀ ਅੱਜ ਇੱਕ ਤਾਂ ਰਾਜ਼ੀ ਹਾਂ, ਇੱਕ ਤਾਂ ਤੁਹਾਡੇ ਨਾਲ ਬਹਿ ਕੇ ਪ੍ਰੋਗਰਾਮ ਦਾ ਬੜਾ ਲੁਤਫ ਆ ਰਿਹਾ, ਬੜਾ ਮਜ਼ਾ ਆ ਰਿਹਾ,
0: ਔਰ
1: ਬੜੀ ਖਾਹਿਸ਼ ਹੋਈ ਹੈ
0: ਤੁਹਾਡੇ ਨਾਲ ਢੇਰ। ਮੈਨੂੰ ਖੁਸ਼ੀ ਹੋ ਰਹੀ ਹੈ ਬੇਟੇ, ਵੱਡੇ ਬੰਦੇ ਨਾਲ ਬਹਿ ਕੇ।
1: ਨਾ ਨਾ, ਕੀ ਫਿਕਰ ਕਰਦੇ ਹੋ, ਅੱਜ ਜੀ ਦਾ ਸਾਰਾ ਨਾ ਲਵੋ, ਇੰਝ ਨਾ ਕਰੋ। ਅੱਛਾ, ਗੱਲ ਹੈ ਵੇ, ਮੈਂ ਤੁਹਾਨੂੰ ਜਿਹੜੀ ਜਿਹੜੀ ਇੰਟਰਸਟਿੰਗ ਗੱਲ ਹੈ, ਮੇਰਾ ਬੜਾ ਹੀ ਬੜਾ ਚਾਅ ਹੈ ਔਰ ਬੜਾ ਹੀ ਦਿਲ ਕਰਦਾ ਹੈ ਕਿ ਕਿਧਰੇ ਕੋਈ ਪੱਕਾ ਪ੍ਰੋਗਰਾਮ ਲਾਹੌਰ 'ਚ ਮਿਲ ਜੇ ਨਾ, ਤੇ ਮਜ਼ਾ ਆ ਜਾਏ।
0: ਤੇ ਤੁਸੀਂ ਮੇਰੇ ਨਾਲ ਕਿਉਂ ਨਹੀਂ ਆ ਜਾਂਦੇ, ਰਲ ਕੇ ਕਰਸਾ ਐ ਪ੍ਰੋਗਰਾਮ ਹੋਰ ਢੇਰ ਚਾਸ ਉਸੇ ਭਾਈ।
1: ਕੋਈ ਕੋਈ ਸਿਸਟਮ ਹੈ ਜਿਹਦਾ ਬਣ ਜੇ ਨਾ, ਯਕੀਨ ਕਰੋ,
0: ਸਿਸਟਮ ਲੱਗ ਜਾਂਦਾ। ਐਡੀ ਕਿਹੜੀ ਗੱਲ, ਤੁਸੀਂ ਸਿਆਲਕੋਟ ਨੂੰ ਛੱਡੋ ਤੇ ਇੱਥੇ ਲਾਹੌਰ ਆ ਜਾਓ।
1: ਲਾਹੌਰ ਬੜਾ ਦਿਲ ਕਰਦਾ,
0: ਲਾਹੌਰ ਦੀ ਫਜ਼ਾ, ਇੱਥੇ ਕਮਾਈਆਂ ਕਰੋ ਤੇ ਨੌਕਰੀਆਂ ਕਰੋ ਤੇ ਇੰਜੋਏ ਕਰੋ।
1: ਵਾਹ ਵਾਹ ਵਾਹ,
0: ਆ ਦਿਨ ਜਿਸ ਲਾਹੌਰ ਨੇ ਵੇਖਿਆ ਤੇ ਜੰਮਿਆ ਹੀ ਨਹੀਂ, ਤੇ ਤੁਸੀਂ ਜੰਮ ਹੀ ਪਵੋਗੇ।
1: ਵਾਹ ਵਾਹ, ਇੰਜੀ ਗੱਲ ਤੇ
0: ਮੋੜ, ਅਸੀਂ ਤੁਸੀਂ ਤੇ ਮੈਂ ਰਲ ਕੇ, ਤੁਸੀਂ ਆਪਣੀ ਗੱਡੀ ਭਜਿਆ ਹੈ, ਮੈਂ ਆਪਣਾ ਸਾਈਕਲ ਭਜਾਈ ਸੀ, ਤੇ ਮਾਲ ਰੋਡ ਤੇ ਅਸਾਂ ਸਪੀਡ ਲਾਉਣੀ, ਵੇਖਣਾ ਜਿੱਥੇ ਦਾ ਕੌਣ
1: ਹੈ। ਹਾਏ ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ।
0: ਤੇ ਕਿਹੜੇ ਕਿਹੜੇ ਕੰਮ ਕਰ ਲੈਂਦੇ ਹੋ, ਮੇਰਾ ਅੱਜ ਦਾ ਟਾਪਿਕ ਹੈ ਨਾ ਕਿ ਤੁਹਾਨੂੰ ਕਿਹੜੇ ਕਿਹੜੇ ਕੰਮ ਦੇ ਵਿੱਚ ਮਹਾਰਤ ਹੈ।
1: ਹਾਂ, ਮੈਂ ਤਸਵੀਰਾਂ ਬੜੀਆਂ ਚੰਗੀਆਂ ਬਣਾ ਲੈਣਾ,
0: ਫੋਟੋ।
1: ਹਾਂ, ਫੋਟੋ ਬਣਾ ਲੈ,
0: ਮੇਰਾ ਬਣਾਈ ਸੋ।
1: ਹਾਂ, ਬਣਾਈ ਸਾਂ, ਬਣਾਈ ਆ, ਬਿਲਕੁਲ ਇੰਜੀ,
0: ਵਾਦਾ,
1: ਯਕੀਨ ਕਰੋ।
0: ਓਕੇ, ਹੋ ਗਿਆ,
1: ਅੱਜ ਭੇਜ ਕੇ ਜਾਵਾਂਗਾ।
0: ਓਕੇ, ਹੋ ਗਿਆ ਜੀ। ਇੱਕ ਤਾਂ ਮੇਰਾ ਫੋਟੋ ਬਣਾਈ ਸੋ, ਹੋਰ ਕੀ ਕਰੇ ਸੋ?
1: ਹੋਰ ਮੈਂ ਨਾਲ ਫਿਲਮ ਵੀ ਬਣਾ ਲੈਣਾ।
0: ਅੱਛਾ, ਫਿਲਮਾਂ ਬਣਾ ਲੈ,
1: ਫਿਲਮਾਂ ਵੀ,
0: ਡਰਾਮੇ ਕਰ ਲੈਂਦੇ ਹੋ?
1: ਨਹੀਂ, ਡਰਾਮਾ ਨਹੀਂ ਕਰ ਸਕਦਾ ਮੈਂ।
0: ਨਹੀਂ, ਮੈਂ ਤਾਂ ਸੁਣਿਆ ਸਾਡੀ ਭਾਬੀ ਨਾਲ ਡਰਾਮੇ ਕਰਦੇ ਤੁਸੀਂ ਬੜੇ, ਉਹਨਾਂ ਨੂੰ ਦੱਸਦੇ ਕਿਦਾਂ ਹੀ ਲਾਹੌਰ ਦਾ ਤਾਂ ਨਿਕਲ।
1: ਉਹਨਾਂ ਨੂੰ ਇੰਜ ਹੀ ਲੱਗਦਾ ਜੀ, ਯਕੀਨ ਕਰੋ,
0: ਮੰਡੀ ਬਹੁਤ ਦਿਨ ਤੇ ਜੀ, ਮੰਡੀ ਬਹੁਤ ਦਿਨ ਤੇ
1: ਮੈਂ ਬੜੀ ਬੜੀ ਗੱਲ ਕੀਤੀ ਜੇ, ਵੱਡੀ ਹੁੰਦੀ ਤੁਹਾਡੀ ਗੱਲ, ਉਹਨਾਂ ਨੂੰ ਇੰਜ ਹੀ ਲੱਗਦਾ ਕਿ ਡਰਾਮਾ ਹੀ ਕਰਦਾ
0: ਇਹ। ਵੈਸੇ ਹਰ ਬੰਦਾ ਡਰਾਮਾ ਕਰ, ਇਤਨੀ ਦੇਰ ਤੁਸੀਂ ਉੱਥੇ ਪਹੁੰਚੇ, ਇਤਨੀ ਦੇਰ ਨੂੰ ਫਲਾਂ ਕੋਲ ਗਏ,
1: ਬਿਲਕੁਲ,
0: ਹੁਣ ਤੁਸੀਂ ਇੱਥੇ ਪਹੁੰਚੇ ਹੋ ਤੇ ਟਾਈਮ ਵਾਹ ਵਾਹ, ਤੇ ਸਫ਼ਰ ਥੋੜਾ ਹੈ, ਕੀ ਕਰਦੇ ਰਹੇ?
1: ਬਿਲਕੁਲ,
0: ਉਹ ਤਾਂ ਬਾਈ ਪੱਕਾ ਜਿਵੇਂ ਇਨਵੈਸਟੀਗੇਸ਼ਨ ਗੈਪ
1: ਹੁੰਦਾ ਨਾ ਵਿੱਚ, ਉਹਦਾ ਜਵਾਬ ਨਹੀਂ ਦਿੱਤਾ ਜਾ ਸਕਦਾ।
0: ਬਿਲਕੁਲ,
1: ਖਾਣਾ ਪੀਣਾ ਤੁਹਾਨੂੰ ਦੱਸਿਆ ਜੇ ਸਾਂ ਕਿ ਪਕਾਉਣ ਦਾ ਜਿਹੜਾ ਨਾ, ਮੈਨੂੰ ਬੜਾ ਚਾਅ ਹੈ, ਮੈਂ ਕੁਛ ਬਣਾਵਾਂ, ਲੇਕਿਨ ਪਤਾ ਨਹੀਂ ਕਿਉਂ ਫਿਰ ਸੋਚਣਾ ਕਿ ਨਹੀਂ ਯਾਰ ਕਿਸੇ ਨੂੰ ਕਹਿ ਲਈ, ਲੇਕਿਨ ਮੈਂ ਚਾਹੁੰਦਾ ਵਾਂ। ਹਾਂ, ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਾਂ, ਮੈਂ ਮਹਿਮਾਨ ਨਵਾਜ਼ ਬੜਾ ਚੰਗਾ ਜੀ।
0: ਅੱਛਾ,
1: ਓ ਹੋ ਹੋ ਹੋ
0: ਬਾਈ, ਇਹ ਹੁਣ ਪੱਕਾ ਹੋ ਗਿਆ, ਮੈਂ ਸਿਆਲਕੋਟ ਆਉਣਾ,
1: ਮੈਂ ਜ਼ਰੂਰ
0: ਆਉਂ,
1: ਤੁਸੀਂ ਮੈਨੂੰ ਯਾਦ ਕਰੋ ਆ ਕੇ
0: ਬਾਈ। ਮੈਂ ਆਇਆ ਐਵੇਂ ਸਮਝੋ, ਮੈਂ ਤਾਂ ਕੋਈ ਬੰਦਾ ਮੁਫਤ ਦਾ ਟੁੱਕਰ ਆ ਕੇ ਮੈਂ ਕਲਕੱਤੇ ਪੜ ਜਾਂਦਾ, ਸਿਆਲਕੋਟ ਤਾਂ ਨੇੜੇ ਜਾ ਕੇ।
1: ਬਹੁਤ ਅੱਛੇ, ਬਹੁਤ ਅੱਛੇ, ਨਹੀਂ ਜ਼ਰੂਰ ਆਓ, ਆਪਣੀ ਟੀਮ ਨੂੰ ਵੀ ਲਿਆਓ ਨਾਲ, ਬੜਾ ਚੰਗਾ ਲੱਗਦਾ। ਔਰ ਇਸ ਤਰ੍ਹਾਂ ਹੀ ਸਾਡੇ ਕੋਲ ਆਏ ਸਨ ਇਹ ਜਿਹੜੇ ਨੇ, ਸਾਡੇ ਅਸਦ ਇਬਰਾਰ ਸਾਹਿਬ ਆਏ ਸਨ ਨਾਲ, ਔਰ ਆਰਜੇ ਫਰਾਨ ਖਾਨ ਸਾਹਿਬ ਆਏ ਸਨ,
0: ਸਿਆਲਕੋਟ ਤੋਂ ਰਹਿੰਦਾ ਆਪਣਾ ਫਰਾਨ ਖਾਨ।
1: ਹਾਂ, ਬਿਲਕੁਲ ਐਸੀ ਹੈ, ਅਤੇ ਐਵੇਂ ਕਿ ਬੜਾ ਚੰਗਾ ਲੱਗਾ ਸੀ, ਬੜਾ ਅੱਛਾ ਲੱਗਾ, ਕ੍ਰਿਕਟ ਵੀ ਅਸਾਂ ਖੇਡੀ ਅਤੇ ਮੈਚ ਮੂਚ ਵੀ ਖੇਡੇ ਅਸਾਂ, ਵੀਡੀਓ ਸ਼ੀਡੀਓ ਬਣਾਈ, ਉਹ ਸਾਰੀ ਗੱਲ ਸਾਰਿਆਂ ਲੋਕਾਂ ਵੀ ਵੇਖੀ ਹੈ, ਅਤੇ ਉਹ ਕੈਸੀ ਬਣੀ ਤੁਸਾਂ ਨਹੀਂ ਵੇਖੀ?
0: ਨਹੀਂ, ਮੈਂ ਕੋਈ
1: ਨਹੀਂ। ਇਹ ਵੇਖ ਲਓ ਫਿਰ ਤੁਸੀਂ, ਇਹ
0: ਮੇਰੇ ਕੋਲ ਆ, ਵੇਖ ਲਓ, ਤਲਾਸ਼ੀ ਲੈ ਲਓ, ਮੋਬਾਈਲ ਕੋਈ ਨਹੀਂ, ਆ ਵੇਖ, ਕੋਈ ਨਹੀਂ ਮੋਬਾਈਲ ਮੇਰੇ ਕੋਲ, ਸਾਦਾ ਜਿਹਾ ਬੰਦਾ ਸਾਈਕਲ ਤੇ ਆਇਆ ਮਾਇਆ ਤੇ ਉਹ
1: ਤੁਸੀਂ ਤੁਹਾਡੀ ਖਲੋਤੀ ਸੀ
0: ਬਾਹਰ ਮੇਰੇ ਜੰਜੀਰੀ ਲੱਗੀ ਹੋਈ ਉਹ ਮੇਰੀ ਗਲੀ ਆ
1: ਉਹ ਮੈਂ ਵੇਖੀ ਮੈਂ ਕਿਹਾ ਯਾਰ ਬੜੀ ਪੁਰਾਣੀ ਸਾਈਕਲ
0: ਹੈ ਇਹ ਬੜੀ ਟਾਈਟ ਸੀ ਪਰ ਬੜਾ ਕਰ
1: ਬਲਬ ਵੀ ਲਗਾ ਹੈ ਹੈ ਉਹ ਜਦੋਂ ਉਹਨੂੰ ਤੇਜ਼ ਭਜਾਈਏ ਨਾ ਤੇ ਫਿਰ ਉਹ ਬਲਬ ਦੀ ਲਾਈਟ ਬਲਦੀ
0: ਹੈ ਉਹ ਰਾਤ ਵਾਸਤੇ
1: ਆ ਰਾਤ ਵਾਸਤੇ ਬੜੀ ਗੱਲ ਹੈ ਟੋਕਰੀ
0: ਵੀ ਮੈਂ ਰੱਖੀ ਹੋਈ ਜੇ ਮੈਂ ਜੇ ਪੁਰਾਣਾ ਜਾਵਾਂ ਨਾ
1: ਹਾਂ ਬਿਲਕੁਲ ਬਿਲਕੁਲ
0: ਤੇ ਜੋ ਮੈਨੂੰ ਆਖਣ ਹੋਰ ਖਾ ਲਓ ਤਾਂ ਕੱਲੋ
1: ਫਲ ਮੈਂ ਨਾਲ ਲੈ ਆਵਾਂ
0: ਮੈਂ ਕਹਿੰਦਾ ਨਹੀਂ ਤੁਸੀਂ ਟੋਕਰੀ ਹੀ ਰੱਖ ਦਿਓ
1: ਮੈਂ ਵੀ ਕਹਾਂ ਯਾਰ ਇੱਥੇ ਸਾਈਕਲ ਵਾਲਾ ਬੰਦਾ ਕਿਹੜਾ ਆ ਗਿਆ
0: ਤੇ ਤੁਸੀਂ ਬਲਾ ਕੀ ਕੋਈ ਗਾਣਾ ਦੱਸੋ ਨਾ ਆਪਣੀ ਪਸੰਦ ਦਾ
1: ਮੈਂ ਹਾਂ ਅਰੇ ਵਾਹ ਕਿੱਡੀ ਚੰਗੀ ਗੱਲ ਪੁੱਛੀ ਜੇ ਇਹ ਵੀ ਮੈਨੂੰ ਬੜਾ ਚੰਗਾ ਲੱਗਦਾ ਕਿ ਮੈਨੂੰ ਕੋਈ ਪੁੱਛੇ ਯਾਰ ਤੇਰੀ ਪਸੰਦ ਦਾ ਗਾਣਾ ਦੱਸ
0: ਨਹੀਂ ਅੱਜ ਤੁਸੀਂ ਮੇਰੇ ਪਰੌਣੇ ਮੈਂ ਫੁੱਲ ਨੌਕਰ
1: ਵਾਹ ਵਾਹ ਵਾਹ ਜਿਹਨੇ ਬਸ ਜ਼ਰੂਰ ਐਸੀ ਕੋਈ ਗੱਲ ਨਹੀਂ ਅਤੇ ਗਾਣਾ ਮੈਂ ਤੁਹਾਨੂੰ ਦੱਸਣਾ ਆਲਮ ਲੋਹਾਰ ਸਾਹਿਬ ਦਾ ਇੱਕ ਗਾਣਾ ਹੈ ਵਜ੍ਹਾ ਮਾਰੀਆਂ ਬੁਲਾਇਆ ਕਈ ਵਾਰ ਵੀ ਕਿਸੇ ਨੇ ਮੇਰੀ ਗੱਲ ਨਾ ਸੁਣੀ ਇਹ ਗਾਣਾ ਲਾਓ ਅਤੇ ਜੇ ਮਜ਼ਾ ਨਾ ਆਇਆ ਨਾ ਤਾਂ ਫਿਰ ਗੱਲ ਕਰਿਓ ਆਏ ਹਾਏ ਹਾਏ ਹਾਏ ਵਾਹ ਵਾਹ ਵਾਹ ਵਾਹ ਵਾਹ ਸਾਰਿਆਂ ਸੁਣਨ ਵਾਲਿਆਂ ਨੂੰ ਸੰਗੀਆਂ ਨੂੰ ਮੈਂ ਕਹਾਂਗਾ ਜਨਾਬ ਗਾਣਾ ਸੁਣੋ ਅਤੇ ਗਾਣੇ ਦਾ ਆਨੰਦ ਪਾਓ

0: ਲਓ ਮਰਕਾ ਟਾਈਮ ਹੋ ਗਿਆ ਜੇ ਲਾਈਵ ਕਾਲਾਂ ਦਾ, ਅਤੇ ਮੈਂ ਲਾਈਵ ਕਾਲ ਲੈਣ ਲੱਗਾ ਇਸ ਵਾਸਤੇ ਕਿ ਲਾਈਵ ਕਾਲ ਲਵਾਂਗੇ ਅਤੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਨਾਲ ਕੌਣ ਹੈ ਅਤੇ ਕੀ ਕਹਿੰਦੇ ਨੇ। ਪਹਿਲੇ ਪਹਿਲੇ ਕਾਲਰ ਪੁੱਛਦੇ ਆ ਕੌਣ ਨੇ ਸਾਡੇ ਨਾਲ। ਅਸਲਾਮ ਵਾਲੇਕੁਮ।
1: ਜੀ ਵਾਲੇਕੁਮ ਸਲਾਮ, ਖੁਸ਼ਾਮਦੀਦ ਚਾਵਲਾਂ
0: ਦਾ। ਉਸ ਲੈ ਆਉਂਦੇ ਮੇਰੇ ਵਾਸਤੇ ਨਾ ਡਰਾਈ ਫਰੂਟ ਵੀ ਲੈ ਆਉਂਦੇ, ਸੋ ਹੋਰ ਚੀਜ਼ਾਂ ਵੀ ਦੱਸੀ ਕਿਸੇ ਨਾ, ਉਹਦੀ ਵਜ੍ਹਾ ਜਿਸ ਮੈਂ ਸਟੂਡੀਓ ਤੋਂ ਨਿਕਲਣਾ ਇੰਨਾ ਸਾਰਿਆਂ ਮੇਰੇ ਵੱਲ ਭੱਜ ਵਗਣਾ ਵੀ, ਹੋਰ ਸਾਨੂੰ ਥੋੜ੍ਹਾ ਜਿਹਾ ਦਿੱਤੀ
1: ਬਾਈ। ਇਹ ਆ ਬਾਈ ਗੁਲਾਮ ਅਲੀ, ਮੈਂ ਤੈਨੂੰ ਇੱਕ ਗੱਲ ਦੱਸਾਂ।
0: ਹਾਂ ਹਾਂ,
1: ਤੇਰੇ ਲੋਕੀ ਇੰਨੇ ਕੁ ਫੈਨ ਹੋਏ
0: ਲੋਕੇ ਨੇ, ਮੈਂ ਆਪ ਹੈਰਾਨ ਹੁੰਦਾ। ਅੱਲਾ ਮੈਨੂੰ ਨਾ ਤਕੱਬਰ ਸ਼ਾਮਿਲ ਨਾ ਕਰੇ ਤੇ ਮੈਨੂੰ ਮਗਰੂਰ ਨਾ ਕਰੇ, ਬੜੇ ਲੋਕ ਮੁਹੱਬਤ ਕਰੇ
1: ਬਾਈ। ਬੜਾ ਵਧੀਆ ਪ੍ਰੋਗਰਾਮ ਤੇਰਾ, ਮੇਰਾ ਤੇ ਪ੍ਰੋਗਰਾਮ ਤੇਰਾ ਗਜ਼ਾਏ, ਮੈਂ ਰੋਟੀ ਛੱਡ ਦੇਣਾ, ਪ੍ਰੋਗਰਾਮ ਨਹੀਂ ਛੱਡਦਾ। ਮੈਂ ਇੱਕ ਬਹੁਤ ਕੀ ਤੇ ਕਿਹਾ ਉਹ ਤੇ ਦੁਆ ਮੰਗਣ ਲੱਗੇ ਤੇ ਤੇਰਾ ਪ੍ਰੋਗਰਾਮ ਚੱਲਦਾ ਪਿਆ, ਮੈਂ ਕਿਹਾ ਹੱਥ ਇੱਕ ਚੁੱਕਿਆ ਇੱਕ ਮੈਂ ਨਾ ਮੈਸੇਜ ਕਰਨਾ ਪਿਆ।
0: ਅੱਛਾ,
1: ਇਹ ਵੀ ਕੰਮ ਬੜੇ ਸ਼ੌਂਕ ਨਾਲ ਕਰ ਲੈਣਾ।
0: ਬੜੀ ਬੜੀ ਗੱਲ, ਬੜੀ ਗੱਲ। ਹੋਰ ਕੀ ਕਰ ਲੈਂਦੇ ਹੋ?
1: ਕ੍ਰਿਕਟ ਬਹੁਤ ਚੰਗੀ ਖੇਡਣ ਵਾਲੀ ਬਾਈ।
0: ਵਾਕਈ?
1: ਹਾਂ।
0: ਬੋਲਰ ਹੋ ਜਾਂ ਬੈਟਸਮੈਨ ਹੋ?
1: ਮੈਂ ਆਲ ਰਾਊਂਡਰ ਦਾ ਬੋਲਿੰਗ ਕਰਦਾ।
0: ਅੱਛਾ,
1: ਖਾਣੇ
0: ਪਕਾ ਲੈਂਦੇ ਹੋ?
1: ਖਾਣੇ ਸਿਰਫ ਗੱਲਾਂ ਦੇ, ਸਿਰਫ ਚਾਹ ਪਕਾਉਂਦਾ ਮੈਂ, ਬੜੀ ਚੰਗੀ।
0: ਚਲੋ ਪਹਿਲੇ ਪਹਿਲੇ ਕਲਰ ਹੋ ਗਏ ਜੀ। ਰਜ਼ਾ ਬਾਈ ਬੜੀ
1: ਚਾਸੀ ਮੌਕਾ ਸਾਰਿਆਂ ਦੇਣਾ।
0: ਓਕੇ ਓਕੇ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼, ਅੱਲਾ ਹਾਫਿਜ਼। ਲਓ ਜਨਾਬ, ਅੱਜ ਦਾ ਸਾਡਾ ਟਾਪਿਕ ਹੈ ਜਿਸ 'ਤੇ ਤੁਸੀਂ ਸਾਂਝ ਪਾ ਰਹੇ ਹੋ ਕਿ ਤੁਹਾਨੂੰ ਕਿਹੜੇ ਕਿਹੜੇ ਕੰਮ ਦੇ ਵਿੱਚ ਮਹਾਰਤ, ਅਤੇ ਤੁਸੀਂ ਕਿਹੜੇ ਕਿਹੜੇ ਕੰਮ ਕਰ ਲੈਂਦੇ ਹੋ, ਕਿਹੜੇ ਕਿਹੜੇ ਕੰਮ ਦੇ ਵਿੱਚ ਸ਼ੋਹਰਤ, ਅਤੇ ਇੱਥੋਂ ਸਮੇਂ ਦੱਸਣਾ। ਲਾਈਵ ਕਾਲਾਂ ਚੱਲ ਰਹੀਆਂ ਨੇ 04221111001, ਦੂਜੀ ਕਾਲ ਲੈਂਦੇ ਹਾਂ, ਵੇਖਦੇ ਹਾਂ ਸਾਡੇ ਨਾਲ ਕੌਣ ਨੇ ਅਤੇ ਕੀ ਕਹਿੰਦੇ ਨੇ। ਅਸਲਾਮ ਵਾਲੇਕੁਮ।
2: ਵਾਲੇਕੁਮ ਸਲਾਮ।
0: ਉਹ ਆਏ ਜੇ ਸ਼ਮੀਮ ਆਪੀ, ਉਹ ਆਏ ਜੇ ਸ਼ਮੀਮ ਆਪੀ।
2: ਮਹਿਮਾਨ
0: ਨਿਕਲੇ ਨੇ ਬਾਹਰ ਸਟੂਡੀਓ ਤੋਂ, ਹੁਣ ਗੱਲਾਂ ਕਰੋ ਤੁਸੀਂ ਮੇਰੇ ਨਾਲ।
2: ਅੱਛਾ ਅੱਛਾ ਅੱਛਾ, ਚਲੋ ਠੀਕ ਹੈ, ਕੋਈ ਗੱਲ ਨੀ। ਹਾਂਜੀ, ਤੇ ਬਾਕੀ ਬਹੁਤ ਅੱਛਾ ਹਮੇਸ਼ਾ ਦੀ ਤਰ੍ਹਾਂ ਸ਼ੋਅ ਤੁਹਾਡਾ। ਤੇ ਤੁਸੀਂ ਪੁੱਛ ਰਹੇ ਹੋ ਕਿ ਮੈਂ ਗੁਲਾਮ ਅਲੀ ਜਿਹੜੇ, ਇੱਕ ਤੇ ਮੈਨੂੰ ਘਰ ਸਾਫ ਸੁਥਰਾ ਬਹੁਤ ਪਸੰਦ ਹੈ, ਦੂਸਰੇ
0: ਮਤਲਬ ਇਹ ਟਾਕੀ ਚੰਗੀ ਮਾਰ ਲੈਂਦੇ ਹੁਣ ਮੁੱਕਰ ਨਾ ਜਵੇ ਚੰਗੀ ਟਾਕੀ। ਅੱਛਾ, ਮੈਨੂੰ ਪਤਾ ਕਿ ਤੁਸੀਂ ਕੀ ਆਖਦੇ ਹੋ, ਇਦੋਂ ਮਾਰਦੇ ਹੋ ਟਾਕੀ, ਇਦੋਂ ਆਖਦੇ ਹੋ ਯੇ ਘਰ ਮੇਰਾ ਗੁਲਸ਼ਨ ਹੈ,
2: ਗੁਲਸ਼ਨ
0: ਕਾ ਖੁਦਾ
2: ਐਸੇ ਮੈਂ ਕਹੂੰ ਐਸੇ ਕੇ ਕੁਛ ਐਸਾ। ਤੋ ਬਾਕੀ ਇਹ ਕਿ ਇੱਕ ਸੁਬਹ ਦੀ ਰੋਕ ਜਿਹੜੀ ਹੈ ਉਹ ਮੈਂ ਕਦੀ ਮਿਸ ਨਹੀਂ ਕਰਦੀ।
0: ਰਿਆਇਤ ਕਰਵਾ ਲੈਂਦੇ ਹੋ?
2: ਨਹੀਂ, ਰਾਇਤ ਕਿੱਥੇ ਕਰਦੇ ਨੇ, ਕੋਈ ਨੀ ਰਾਇਤ ਕਰਦੇ। ਕੁਛ ਦੁਕਾਨਾਂ ਵਾਲਿਆਂ ਨੇ ਤੋ ਚਿੱਟ ਉੱਤੇ ਲਿਖ ਕੇ ਲਗਾਈ ਹੁੰਦੀ, ਉਹ ਕਹਿੰਦੇ ਨੇ ਇਹਦੀ ਬਾਜੀ ਕੰਮ ਜ਼ਿਆਦਾ ਨਹੀਂ ਹੋਣਾ, ਬਸ ਜੋ ਰੇਟ ਲਿਖਿਆ ਉਹ ਹੀ
0: ਫਿਕਸ ਹੈ, ਫਾਈਨਲ ਹੈ।
2: ਹਾਂਜੀ, ਤੋ ਐਸਾ ਹੀ ਹੈ, ਬਹੁਤ ਅੱਛੇ ਕੰਮ ਕਰ ਲਈਦੇ ਨੇ, ਬਹੁਤ ਅੱਛੇ, ਜਿੰਨੇ ਜੋ ਕੁਛ ਵੀ ਹੋ ਸਕਦਾ ਤੇ ਕਰਨੇ ਵੀ ਚਾਹੀਦੇ ਨੇ ਸਾਨੂੰ ਖਵਾਤੀਨ ਨੂੰ, ਕਿਉਂਕਿ ਸਾਡੀ ਜ਼ਿੰਮੇਵਾਰੀ ਹੈ ਖਵਾਤੀਨ ਦੀ। ਹਾਂਜੀ, ਤੇ ਮੇਰਾ ਗਾਣਾ ਮਿਲਿਆ ਜੇ ਕਿ ਨਹੀਂ?
0: ਕਿਹੜਾ?
2: ਜਿਹੜਾ ਮੈਂ ਦੱਸਿਆ ਤੂੰ ਫੁੱਲ ਗੁਲਾਬ ਦਾ।
0: ਅੱਛਾ, ਪੱਕੀ ਗੱਲ ਹੈ?
2: ਹਾਂਜੀ ਹਾਂਜੀ ਹਾਂਜੀ।
0: ਚਲੋ ਜੀ, ਵੇਖਦੇ ਹਾਂ, ਵੇਖਦੇ ਹਾਂ ਭਾਈ, ਵੇਖਦੇ ਹਾਂ।
2: ਸਲਾਮ ਕਹਿਣਾ ਬਹੁਤ ਰੂਬੀਨਾ ਜੱਟੀ ਨੂੰ, ਰਿਜ਼ਵਾਨਾ ਨੂੰ ਮੇਰੀ ਤਰਫੋਂ, ਫਰੀ ਔਰ ਸਮਾਰਾ ਬੇਕ ਨੇ
0: ਪਹੁੰਚ ਗਿਆ ਸਲਾਮ।
2: ਹਾਂਜੀ ਭਾਈ, ਸੁਣ ਰਹੇ ਹੋਣਗੇ ਲੀਡ ਡਰਾਈਵਰ, ਉਹਨਾਂ ਨੂੰ ਵੀ ਬਹੁਤ ਬਹੁਤ ਅਸਲਾਮ ਅਲੈਕਮ। ਤੇ ਅੱਛਾ ਨਹੀਂ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ,
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼। ਲਓ ਜਨਾਬ, ਸ਼ਮੀ ਮਾਪੀ ਹਨ ਸਾਡੇ ਨਾਲ, ਸ਼ਮੀ ਮਾਪੀ ਥੈਂਕ ਯੂ ਸੋ ਮਚ। ਅਸਲਾਮ ਵਾਲੇਕੁਮ।
1: ਅਸਲਾਮ ਵਾਲੇਕੁਮ ਸਰ, ਅਸਲਾਮ ਵਾਲੇਕੁਮ, ਮੈਂ ਆਹ ਡਰਾਈਵਰ ਗੱਲ ਕਰ ਰਿਹਾ ਜੀ।
0: ਬਿਸਮਿਲ੍ਲਾ ਭਾਈ, ਬਿਸਮਿਲ੍ਲਾ, ਕੀ ਹਾਲ ਹੈ, ਠੀਕ ਠਾਕ ਹੋ?
1: ਕਿੱਧਰ ਗਏ ਨੇ ਵਜਾਹਤ ਭਾਈ ਜਾਨ, ਕਿੱਧਰ ਗਏ ਨੇ?
0: ਉਹ ਵਜਾਹਤ ਭਾਈ ਨੂੰ ਬਾਹਰੋਂ ਮੈਨੂੰ ਲੱਗਦਾ ਕੋਈ ਇਸ਼ਾਰਾ ਆਇਆ, ਟੁੱਕਰ ਸ਼ੁੱਕਰ ਦਾ ਤੇ ਵੱਜ ਗਿਆ ਨੇ ਉੱਤੇ।
1: ਠੀਕ ਹੋ ਸਰ, ਉਹਨਾਂ ਸਾਡੇ ਸਲਾਮ ਦੇਣਾ
0: ਜੀ,
1: ਅਸੀਂ ਵੀ ਸਿਆਲਕੋਟ ਦੇ ਹੀ ਆ ਸਰਕਾਰ, ਅਸੀਂ ਵੀ ਸਿਆਲਕੋਟ ਦੇ ਹਾਂ, ਖੁਸ਼ਾਮਦੀਦ ਕਹਿੰਦੇ ਆ ਸਰਕਾਰ।
0: ਦੁਬਾਰਾ ਆ ਗਏ ਤੇ ਸਲਾਮ ਦੇਣਾ ਤੁਹਾਡੇ।
1: मतलब
0: ड्राइविंग अच्छी कर लेंगे एक गल हो गई इस अलावा
1: तीन मेरे को बारह थले पे ने पंद्रह अंडे
0: तीन
1: मेरे को चरपाई रजा चौधरी साहब देना मुगल साहब नीत बर्फी आले मीत बर्फी आले बशीर निमको वाला मानत गाड़ बोधी जट सलीम दर्जी और जेडे साडे वीर तमाम सुनने वाले सब नु सलाम दा देना ते वजाहत साहब नु फिर सलाम दा देना
0: ओके ओके अल्लाह
1: पाकिस्तान जिंदाबाद पाक जिंदाबाद।

0: ਲੋ ਜੀ ਅਗਲੀ ਕਾਲ ਲੈਨੇ ਆ, ਵੇਖਨੇ ਆ ਸਾਡੇ ਨਾਲ ਕੌਣ ਹੈ ਤੇ ਕੀ ਕਹਿੰਦੇ ਨੇ। ਅਸਲਾਮ ਅਲੈਕੁਮ।
1: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
1: ਮੈਂ ਫਰੀਚ ਬੁਰਜੀ ਲਾਹੌਰ ਤੋਂ ਗੱਲ ਕਰ ਰਹੀ ਆ।
0: ਫਰੀਚ ਬੁਰਜੀ ਲਾਹੌਰ ਤੋਂ ਗੱਲ ਕਰ ਰਹੇ ਹੋ ਜੀ?
1: ਹਾਂਜੀ। ਬਜਾਇ ਨਵਾਜ਼ ਜਿਹੜੇ ਮਹਿਮਾਨ ਨੇ ਖੁਸੂਸੀ ਬੈਠੇ ਨੇ, ਉਹਨਾਂ ਲਈ ਬਹੁਤ ਸਾਰੀਆਂ ਦੁਆਵਾਂ ਨੇ।
0: ਦੁਆਵਾਂ ਪਹੁੰਚ ਗਈਆਂ।
2: ਮਿਹਰਬਾਨੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ।
1: ਇਹਨਾਂ ਦੀ ਪਹਿਲੇ ਵੀ ਆਵਾਜ਼ ਸੁਣੀ ਆ, ਆਰਜੇ ਰਬੀਨਾ ਬਜਾਜ ਦੇ ਸ਼ੋਅ ਦੇ ਨਾ ਕਾਲ ਕਰਦੇ ਹੁੰਦੇ ਸੀ। ਬੜੇ ਅੱਛੇ ਸਾਡੇ ਮਹਿਮਾਨ ਨੇ ਖੁਸੂਸੀ ਬਣੇ ਹੋਏ ਨੇ, ਸਿਆਲਕੋਟ ਤੋਂ ਆਏ ਨੇ।
0: ਜੀ ਜੀ ਜੀ।
1: ਮੈਂ ਮੂਲੀਆਂ ਵਾਲੀਆਂ ਰੋਟੀਆਂ ਪਕਾ ਲੈਣੀ ਆ।
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ।
1: ਰੋਟੀਆਂ, ਆਲੂ ਵਾਲੀਆਂ ਰੋਟੀਆਂ, ਮਕਈ ਵਾਲੀਆਂ ਰੋਟੀਆਂ, ਮਿੱਠੀਆਂ ਰੋਟੀਆਂ,
0: ਵਾਹ,
1: ਬਰੀਆਨੀ, ਕੋਰਮਾ, ਕੜਾਈ, ਕਬਾਬ, ਸਾਰੇ ਡਿਜ਼ਾਈਨਾਂ ਦੇ ਗੋਲਾ ਕਬਾਬ, ਕਸੀਕ ਕਬਾਬ, ਸਪੈਸ਼ਲੀ ਬਣਾ ਲਈਦੇ, ਚਾਈਨੀਜ਼ ਖਾਣੇ ਬਣਾ ਲਈਦੇ ਨੇ।
0: ਠਹਿਰੋ ਨਾ, ਉਹ ਠਹਿਰੋ ਨਾ, ਇਹਨਾਂ ਦੇ ਵਿੱਚੋਂ ਕੋਈ ਸਾਡੇ ਵਾਸਤੇ ਵੀ ਆਫਰ ਹੈ?
2: ਬਿਲਕੁਲ ਇੰਜੀ ਗੱਲ।
1: ਆਜੋ, ਗੁੜ ਵਾਲੇ ਚਾਵਲ ਬੜੇ ਮਜ਼ੇ ਦੇ ਬਣਾ ਕੇ ਲੈ ਕੇ ਗਏ। ਅਕਵੇਤ ਵਾਲੇ ਭਾਈ ਜਿਹੜੇ ਆਂਦੇ ਨਾ ਤਾਰਿਕ, ਉਹਨਾਂ ਦੀ ਵੀ ਦੁਆ ਹੈ, ਨਿੱਕੇ ਤਾਰਿਕ, ਵੱਡੇ ਤਾਰਿਕ ਸਾਹਿਬ ਲਈ, ਤੇ ਸ਼ਮੀਮਾ ਪੀਲੀ ਵੀ, ਅਮਾਰਾ ਬੇਗ ਵੀ ਆਏਗੀ, ਤੇ ਗੁਲਾਮ ਅਲੀ ਜਵੇਦ ਨੇ ਅੱਜ ਗਰਮੀ ਚ ਆਏ ਨੇ, ਇਹਨਾਂ ਲਈ ਬਹੁਤ ਸਾਰੀਆਂ ਦੁਆਵਾਂ।
0: ਅੱਲਾਹ ਹਾਫਿਜ਼। ਅੱਲਾਹ ਹਾਫਿਜ਼। ਜੀ ਅਸਲਾਮ ਅਲੈਕੁਮ।
3: ਵਾਲੇਕੁਮ ਅਸਲਾਮ। ਅਸਲਾਮ ਅਲੈਕੁਮ ਰਹਿਮਤੁਲਲਾਹ ਵਬਰਕਾਤੋ। ਕਮਲ ਨਾਥ ਬੋਲ ਰਹੀ।
0: ਕਮਲ ਨਾਥ ਪੰਜਾਬ ਯੂਨੀਵਰਸਿਟੀ ਤੋਂ ਬੋਲਦੇ ਪੈਣ ਜੀ, ਕੀ ਹਾਲ ਹੈ? ਠੀਕ ਹੋ?
2: ਮੈਂ ਨਾਮ ਸੁਣਿਆ
3: ਹੈ ਮੈਂ। ਮੇਰਾ ਠੀਕ ਹੈ, ਅੱਲਾਹ ਦਾ ਸ਼ੁਕਰ ਹੈ। ਤੁਹਾਨੂੰ ਵੀ ਬਹੁਤ ਬਹੁਤ ਸਲਾਮ ਤੇ ਵੈਲਕਮ, ਔਰ ਆਰਜੇ ਵਜਾ ਸਾਹਿਬ ਨੂੰ ਬਹੁਤ ਬਹੁਤ ਸਲਾਮ ਤੇ ਵੈਲਕਮ, ਖੁਸ਼ਾਮਦੀਦ।
2: ਵਾਲੇਕੁਮ ਸਲਾਮ, ਬਹੁਤ ਸ਼ੁਕਰੀਆ।
0: ਤੇ ਕੀ ਕਹਿੰਦੇ ਹੋ, ਕਿਹੜੇ ਕਿਹੜੇ ਤੁਹਾਡੇ ਕੋਲ ਫਨ ਹਨ?
3: ਜੀ ਅੱਲਾਹ ਦਾ ਸ਼ੁਕਰ, ਫੰਡ ਤੇ ਬੜੇ ਨੇ, ਜਿਹੜੇ ਕੰਮ ਤੇ ਹੱਥ ਪਾਈਦਾ, ਕੋਸ਼ਿਸ਼ ਕਰੀਦਾ ਕਿ ਪੂਰਾ ਕਰਕੇ ਛੱਡੀਏ।
0: ਨਹੀਂ, ਇਹ ਦੱਸੋ, ਕੁਰੇਸ਼ੀਆ ਚਲਾ ਲੈਂਦੇ ਹੋ?
3: ਹਾਂਜੀ, ਕੁਰੇਸ਼ੀਆ, ਸਿਲਾਈ, ਕਢਾਈ, ਖਾਣਾ।
0: ਜਿਹੜੇ ਕੁਛ ਸਾਲ ਪਹਿਲੇ ਜਿਹੜੀਆਂ ਔਰਤਾਂ ਸਵੈਟਰਾਂ ਔਰ ਜਰਸੀਆਂ ਬਣਾ ਲੈਂਦੀਆਂ ਸਨ, ਉਹ ਸਿਲਾਈਆਂ ਤੇ ਬਣਾ ਲੈਂਦੇ ਹੋ?
3: ਨਹੀਂ, ਮੈਂ ਜਰਸੀ ਨਹੀਂ ਬਣਾਉਣੀ ਹੁੰਦੀ, ਮੈਂ ਕਰੋਸ਼ੀਆ ਚਲਾ ਲੈਂਦੀ ਹਾਂ, ਸਿਲਾਈਆਂ ਨਹੀਂ ਚਲਾਉਣੀ ਹੁੰਦੀ।
0: ਸਹੀ ਸਹੀ। ਅੱਛਾ, ਕੁਰੇਸ਼ੀਆ ਨਾਲ ਜਿਹੜੀ ਕਢਾਈ ਕਰਦੇ ਸੋ, ਉਹ ਨਾਲ ਨਾਮ ਵੀ ਲਿਖੇ ਕਦੀ ਕਿਸੇ ਦੇ?
3: ਨਹੀਂ ਨਹੀਂ, ਐਵੇਂ ਤਾਂ ਪੁੱਛੇ ਕੰਮ ਨਹੀਂ ਕਰੀਦੇ।
0: ਤੁਹਾਨੂੰ ਪਤਾ ਲੱਗ ਗਿਆ ਹੈ, ਤੁਹਾਨੂੰ ਪਤਾ ਲੱਗ ਗਿਆ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ।
3: ਤਮਾਮ ਲਿਸਨਰਸ ਨੂੰ, ਸ਼ੰਸ਼ੀ ਗਰੁੱਪ ਵਾਲਿਆਂ ਨੂੰ ਸਭ ਨੂੰ ਅਸਲਾਮ ਅਲੈਕੁਮ, ਅੱਛੀ ਸਿਹਤ, ਤੰਦਰੁਸਤੀ ਦੀ ਦੁਆ। ਅੱਲਾਹ ਹਾਫਿਜ਼।
0: ਅੱਲਾਹ ਹਾਫਿਜ਼। ਅੱਲਾਹ
2: ਹਾਫਿਜ਼। ਜੀ ਜੀ ਸਾਹਿਬ।
0: ਜੀ ਜੀ।
2: ਨਾ, ਇੱਕ ਮੈਨੂੰ ਯਾਦ ਆ ਗਈ ਗੱਲ, ਇਹ ਖਾਣੇ ਪਕਾਣੇ ਤੋਂ, ਜਿਸ ਤਰ੍ਹਾਂ ਉਹਨਾਂ ਦੱਸਿਆ ਕਿ ਜੀ ਮੂਲੀ ਵਾਲੇ ਪਰਾਠੇ ਔਰ ਸਾਰਾ ਕੁਛ, ਅਤੇ ਉਹਦੇ 'ਚੋਂ ਨਾ ਮੇਰੇ ਸਾਡੇ ਨਾਨਾ ਬੂ ਕਹਿੰਦੇ ਹੁੰਦੇ ਹਨ ਕਿ ਜਿਹੜੀਆਂ ਧੀੜੀਆਂ ਧਿਆਣੀਆਂ ਹੁੰਦੀਆਂ ਨੇ ਨਾ, ਇਹਨਾਂ ਨੂੰ ਬੜੇ ਅੱਛੇ ਖਾਣੇ ਪਕਾਣੇ ਆਉਣੇ ਚਾਹੀਦੇ ਨੇ, ਵੰਨ ਸੁਵੰਨੇ ਖਾਣੇ ਪਕਾਣੇ।
0: ਜਿਹੜੀ ਕੁੜੀ ਜਾਂ ਜਿਹੜੀ ਔਰਤ ਅੱਛੇ ਖਾਣੇ ਪਕਾ ਲੈਂਦੀ ਨਾ, ਉਹ ਸੁੱਘੜ
2: ਜੀ ਗੱਲ ਹੈ,
0: ਉਹ ਸੁੱਘੜ ਘਰ ਨੂੰ ਸਾਫ਼ ਰੱਖ ਲੈਂਦੀ ਹੋਵੇ, ਮਹਿਮਾਨ ਆਵੇ ਤੇ ਪਤਾ ਲੱਗੇ ਮਹਿਮਾਨ ਨੂੰ ਖਾਣਾ ਕਹਿੰਦੇ, ਸੁੱਘੜ ਹੈ।
2: ਸਹੀ ਗੱਲ।
0: ਲਓ ਵੀ ਜੀ, ਕੱਲ ਲਵੀ
2: ਕੱਲ ਲਈ।
0: ਅਸਲਾਮ ਅਲੈਕੁਮ।
4: ਸਲਾਮ ਸਰ, ਕੀ ਹਾਲ ਹੈ?
0: ਠੀਕ ਠਾਕ ਅਲਹਮਦੁਲਿਲਾਹ।
4: ਪ੍ਰੋਗਰਾਮ ਬਹੁਤ ਹੀ ਮਜ਼ੇ ਕਾ ਹੈ, ਪੰਜਾਬੀ ਕਾ ਪ੍ਰੋਗਰਾਮ ਮਜ਼ੇ ਲੂਟ ਰਹੇ ਹੈ।
0: ਬਹੁਤ ਸ਼ੁਕਰੀਆ ਸਰ, ਤੇ ਆਪਣਾ ਨਾਮ ਦੱਸੋ।
4: ਸਰ, ਮੈਂ ਸ਼ੇਖ ਆਸਿਮ ਅਦੀਮ ਵਾਸਤੇ ਬਾਤ ਕਰ ਰਹਾ ਹੂੰ।
0: ਜੀ ਬਿਸਮਿਲ੍ਲਾ, ਕਹਾਂ ਸੇ?
4: ਮੈਂ ਗੱਜੂ ਮੱਤਾ ਸੇ ਬਾਤ ਕਰ ਰਹਾ
0: ਹੂੰ। ਗੱਜੂ ਮੱਤਾ। ਤੇ ਟਾਪਿਕ ਤੇ ਕੀ ਕਹਿੰਦੇ ਹੋ?
4: ਹਾਂ ਸਰ, ਕਾਮ ਤਾਂ ਬੰਦੇ ਕੋ ਸਾਰੇ ਕਰਨੇ ਚਾਹੀਏ, ਜ਼ਿੰਦਗੀ ਕਾ ਇੱਕ ਹਿੱਸਾ ਹੈ ਕਾਮ। ਮੈਂ ਕਾਫੀ ਮਾਸ਼ਾਅੱਲਾ ਕਾਮ ਕਰ ਲੇਤਾ ਹੂੰ, ਖਾਣਾ ਖਾ ਲੇਤਾ ਹੂੰ,
2: ਠੀਕ ਹੈ।
4: ਔਰ ਇਸ ਕੇ ਇਲਾਵਾ ਬਰਤਨ ਵਗੈਰਾ ਵੀ ਅੱਛੇ ਧੋ ਲੇਤਾ ਹੂੰ।
0: ਨਹੀਂ, ਥੋੜ੍ਹਾ ਸੀਰੀਅਸ ਆਓ ਨਾ, ਸੀਰੀਅਸ ਆਓ ਬਈ, ਕਿਹੜੇ ਕਿਹੜੇ ਕੰਮ ਕਰ ਲੈਂਦੇ ਹੋ, ਮਹਾਰਤ ਕਿਹੜੀ ਹੈ,
2: ਪ੍ਰੋਫੈਸ਼ਨਲੀ ਕਿਹੜੇ ਕਿਹੜੇ ਕੰਮ ਕਰਦੇ ਹੋ?

0: सर मेरा ट्रेनर बनता है
1: अच्छा
0: बच्चों का, और लेडीज की टूनी बनती है मेरी अल्हम्दुलिल्लाह, इधर शालमी में मैं सेल करता हूँ।
1: सही सही जी सही हो गया, बहुत शुक्रिया भाई, बहुत शुक्रिया।
0: अच्छा एक भाई आपके लिए
1: जी जी,
0: सर कहाँ पे रुक सावे, सर कहाँ पे रुक सावे, क्या नहीं जिंदगी दा
1: वाह, पता नहीं जिंदगी दा किस मोड़ ते मुक जावे, क्या बात है, क्या बात,
2: क्या कहने।
1: अल्लाह हाफिज, अल्लाह हाफिज, अल्लाह हाफिज। ये सताया है
2: नाम उस दा भुलावा। अच्छा जनाब गल है फे
1: जी जी
2: कि चलो कॉल ले लेने पहला
1: एक आला रुकनिया कोई नहीं है, ज़हन नहीं रखिया है प्रोग्राम दे एंड तक बत्ती बंद नहीं होनी जी,
2: बिल्कुल बिल्कुल मुझे ऐसी जाए जरा के।
1: अस्सलाम वालेकुम। कौन है साडे नाल?
3: मैं बिस्मा बात कर रही
1: हूँ, डॉक्टर बिस्मा। डॉक्टर साहब पीएचडी डॉक्टर हो या दूजे डॉक्टर हो? देखो ना
3: हर्बलिस्ट हूँ, मैं हर्बलिस्ट हूँ जिसमें एफपीजे वाले होते
1: हैं ना। हाँ हाँ
3: हाँ
1: हाँ, सही सही
3: प्लस बीएचएमएस।
1: ये तो मतलब है मेरे वास्ते तो फखर दी गल है, वड्डे वड्डे पढ़े लिखे बंदे मैनू सुनदे नो।
2: क्या बात,
3: हां जी आज तो ना अन्य वा कॉल करने वाला हिसाब है ना, सुन ली वो मैंने रेडियो ऑफ किया हुआ था क्योंकि मेरी हैंड फ्री खराब थी, तो फिर मैं कॉल्स करी थी तो इतनी मुझे कॉल्स करनी पड़ी ना। लास्ट टाइम मैंने आपके शो में पता नहीं लास्ट वाला था या इससे पहले था, तुमने ना कॉल की ना तो मैंने 10 मिनट कॉल्स की थी आपको, उसके बाद गिव अप कर दिया। मैं थकी, मैंने कहा नहीं, तो मैं सोच रही थी वैसे मैं इस मामले में बहुत माहिर हूँ,
1: ਮੇਰੇ
3: एक तो मैं अपनी फील्ड में माहिर हूँ,
1: ठीक है,
3: और माहिर होना आप कह रहे हैं ना माहिर किस में आप, तो माहिर का तो पहले मतलब पता होना चाहिए लोगों को,
1: एक्सपर्ट, एक्सपर्ट जेड़ा बंदा होता वो ना। चुप करो किसी पता लग जा।
3: नहीं नहीं वो तो आपने इंग्लिश उर्दू की इंग्लिश बता दी ना, माहिर जो लफज है
1: मतलब है तुसी अपने काम दे विच वधिया हो, वधिया है
3: मतलब माहिर इसे कहते हैं जो छोटी सी भी चीज के बारे में ना ज्यादा से ज्यादा जानकारी रखता हो उसे माहिर कहते हैं।
1: माशाल्लाह,
3: यानी कि कोई एक जड़ी बूटी है ना आपके पास,
1: मैं पढ़े लिखे लोग मैं फंस गया जे भाई
3: उस सौंफ के बारे में आपको ज्यादा से ज्यादा मालूम आता है।
1: अच्छा प्लीज डॉक्टर साहब टॉपिक लाइए, सुनो ना डॉक्टर साहब टॉपिक लाइए फिर आप बाकी लिस्टनर मारेंगे मैं।
3: अच्छा तो ये टॉपिक ही तो है।
1: अच्छा दसो ना केड़े काम तुसी कर लेंदे हो?
3: मैं जैसे गुस्सा दिलाने में माहिर हूँ, तंग करने में माहिर हूँ, पंगे लेने में माहिर हूँ, चाय बनाने में माहिर हूँ, चिड़ी छिक्का जो होता है ना वो खेलने में माहिर हूँ, ठीक है।
1: अल्लाह करे चिड़ी छिक्का खेलते पे हो तो थलू जरा फर्श ना गिला हो बस बस
3: ओके थैंक यू,
1: अल्लाह। लो जी डॉक्टर साहब ने बड़ी फनी कॉल कर दी है, असल दरअसल यही साडे लिसनर दी मोहब्बत है जिन्होंने प्रोग्राम नु डा चाया होया जी। अस्सलाम वालेकुम।
4: वालेकुम सलाम।
1: शमीम आप ही दोबारा तोडे वास्ते आए जे
4: मेहमानन। अस्सलाम वालेकुम कहो तो बड़ा अच्छा लगा, उन्होंने जी आए न वेलकम मैं कहो जी। तो गुलाम ने जी तुसी गाना बैकग्राउंड ते प्ले कीता ना, जरा दा सिंगर दा नाम मेनू दस दे।
1: जीशान रोखड़ी, जीशान रोखड़ी
2: लोग
1: एक दफा नहीं मिलनी, शमीम आपी का जादू है दूजी दफा भी मिल
2: गई।
1: अस्सलाम वालेकुम।
5: वालेकुम अस्सलाम एंड अस्सलाम वालेकुम FM 101 रेडियो पाकिस्तान से आपको वेलकम, खुश आमदी जी आया नु, अहलन व सहलन मरहबा वली करी आया नु, ते पखैर अगले।
1: वाह क्या बात यार, इस कुड़ी नु इन आरजे होना चाहिए, तानू मैनु नहीं होना चाहिए।
2: मैं ते नाम दा ऐलान करन लगा सा लेकिन तुसा नाम मिलना चाहिए इनानु,
1: बिल्कुल मिलना चाहिए, बड़ा सोहना बोल,
2: बहुत सोहना बोल, इना कोलो कोई पंजाबी शेर सुनो मजा आएगा,
1: सुनाओ जी।
2: ਜੇ ਆਉਂਦਾ ਹੋਵੇ ਤੇ
1: ਪੰਜਾਬੀ
5: ਸਰਾਇਕੀ
1: ਸਰਾਇਕੀ ਸੁਣਾ ਸਰਾਇਕੀ ਸੁਣਾ
2: ਬੜੀ ਮਿੱਠੀ ਜ਼ਬਾਨ
5: ਅਸੀਂ ਨਾਜ਼ੁਕ ਦਿਲ ਦੇ ਲੋਕਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਅਦੇ ਕੀਤਾ ਕਰ
1: ਖਾਇਆ ਕਰ
2: ਵਾਹ ਵਾਹ ਵਾਹ ਵਾਹ ਕੀ ਬਾਤ ਹੈ
5: ਮੈਨੂੰ ਕਿੰਨੀ ਵਾਰੀ ਆਖਿਆ ਹੈ ਸਾਨੂੰ ਵੱਲ ਵੱਲ ਨਾ ਅਜਮਾਇਆ ਕਰ ਤੇਰੀ ਯਾਦ ਦੇ ਵਿੱਚ ਮੈਂ ਮਰ ਜਾ ਸਾ ਮੈਨੂੰ ਇੰਨਾ ਯਾਦ
1: ਵਾਹ ਕੀ ਬਾਤ ਹੈ ਕੀ ਬਾਤ ਵਾਹ ਵਾਹ ਵਾਹ
2: ਕੀ ਬਾਤ
1: ਤੇ ਦੱਸੋ ਨਾ ਮਹਾਰਾਜ ਜੀ ਕਿਹੜੇ ਕਿਹੜੇ ਕੰਮ ਕਰ ਲੈਂਦੇ ਹੋ ਕਿਹੜੇ ਕਿਹੜੇ ਕੰਮ ਕਰ ਲੈਂਦੇ ਹੋ ਜਲਦੀ ਸਰ
5: ਸਰ ਆਉਂਦੇ ਆ ਦੱਸਣ ਵਾਲਾ ਨੀ ਮੈਂ ਉਹਨੂੰ ਬੜਾ ਬਿਹਤਰੀਨ ਬਣਾ ਲੈਂਦੀ ਹਾਂ ਬੇਵਕੂਫ ਬਣਾ ਲੈਂਦੀ ਹਾਂ ਲੇਕਿਨ ਅਲਹਮਦੁਲਿਲਾ ਅਲਹਮਦੁਲਿਲਾ ਮੈਂ ਸਾਰੇ ਕੰਮ ਕਰ ਲੈਂਦੀ ਹਾਂ ਮਕੈਨੀਕਲ ਇੰਜੀਨੀਅਰ ਦੀ ਬੇਟੀ ਹਾਂ ਤੇ ਅਲਹਮਦੁਲਿਲਾ ਸਾਰੇ ਕੰਮ
1: ਜ਼ਬਰਦਸਤ
2: ਬੜਾ ਚਾਅ ਹੈ ਕਿ ਮੈਂ ਆਪੀ ਚਾਹਨਾ ਮੈਂ ਆਉਂਦਾ ਰਵਾਂ ਤੇ ਬੜਾ ਚੰਗਾ ਲੱਗਦਾ ਲਾਹੌਰ ਆ ਕੇ ਜੀ
5: ਬਹੁਤ ਮਿੱਠੀ ਜ਼ਬਾਨ ਹੈ ਤੁਹਾਡੇ ਬਹੁਤ ਮਿੱਠਾ ਬੋਲਦੇ ਹੋ
2: ਜਿਉਂਦੇ ਵਾਸਤੇ ਰਹੋ ਜਿਉਂਦੇ ਵਾਸਤੇ
1: ਰਹੋ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ
2: ਸਾਰੀ ਗੱਲ ਲੋਕਾਂ ਨੇ ਉਮੀਦਾਂ ਲਾਈਆਂ ਹੁੰਦੀਆਂ ਨੇ ਕਿ ਗੱਲ ਹੋਏਗੀ
1: ਲੋਕ ਮਿਲਾਂਦੇ ਕਈ ਵਾਰੀ ਨਾ ਇੱਕ ਦਫਾ ਨਹੀਂ ਮਿਲਾਂਦੇ ਨਾ ਅਸਲਾਮ ਅਲੈਕੁਮ
6: ਓ ਜੀ ਵਾਲੇਕੁਮ ਸਲਾਮ ਸਤ ਦੇ ਮੁਹਤਰਮ ਕੀ ਹਾਲ ਜੀ
1: ਮੈਂ ਠੀਕ ਠਾਕ ਤੁਸੀਂ ਸੁਣਾਓ ਜੀ ਕੀ ਹਾਲ ਹੈ
6: ਬੜਾ ਚੰਗਾ ਹਾਲ ਮੰਦਾ ਹਾਲ ਖਾਨੇਵਾਲ ਨਾਲਵਾਲ ਜੀ ਚਾਹਵਤ ਨੀ ਚੱਲ ਹੁਣ ਜੀ ਚਾਹਵਤ ਨੀ ਕਿਆ ਹਾਲ ਜੀ ਬੋਤੀ ਬੋਤੀ ਗੁਲਾਮ ਕੀ ਚਾਲ ਤੋਂ ਆਏ ਜੀ ਮਾਸ਼ਾਅੱਲਾ ਬੜੀ ਖੁਸ਼ੀ ਹੋਈ ਤੁਹਾਡੀ ਆਵਾਜ਼ ਸੁਣ ਕੇ ਅਸੀਂ ਗੁਜਰਾਲੇ ਦੇ ਜੀ ਗੁਜਰਾਲੇ ਦੇ ਪਹਿਲਵਾਨ
2: ਗੁਜਰਾਲੇ ਦੇ ਪਹਿਲਵਾਨ ਨੇ ਕਿਆ ਬਾਤ ਹੈ ਜੀ
6: ਮੈਂ ਅੱਜ ਤੁਹਾਨੂੰ ਖੁਸ਼ੀ ਨਾਲ ਮੌਲਾ ਜੱਟ ਦਾ ਡਾਇਲੋਗ ਸੁਣਾਉਣ ਲੱਗਾ ਜੀ
1: ਸੁਣਾਓ
6: ਤੁਹਾਨੂੰ ਗਿਫਟ ਕਰਨ ਲੱਗਾ
1: ਸੁਣਾਓ ਸੁਣਾਓ
6: ਝੂਠ ਵਿਆਵਾਂਗਾ ਮੇਰੀਏ ਭੈਣੇ ਝੂਠ ਵਿਆਵਾਂਗਾ ਝੂਠ ਵਿਆਵਾਂਗਾ ਉੱਠੇ ਰੇਤਾ ਟੁੱਟੇ ਤੇ ਤੇਰੀ ਸਜ਼ਾ ਬਚ ਗਈ ਹੈ ਮੈਂ ਤਾਂ ਉਹ ਜਿੰਨੀ ਛੇਤੀ ਹੋ ਸਕਦੀ ਆਪਣੀ ਭੈਣ ਦਾ ਦਾਜ ਬਣਾ ਲਾ ਮੈਂ ਜੰਤੀ 14 ਤਰੀਕ ਨੂੰ ਆਪਣੇ ਯਾਰ ਮੁੰਡੇ ਦੀ ਜੰਜ ਲੈ ਕੇ ਪਹੁੰਚ ਜਾਵਾਂਗੇ ਪਹੁੰਚ ਜਾਵਾਂਗੇ ਪਹੁੰਚ ਜਾਵਾਂਗੇ
1: ਜ਼ਬਰਦਸਤ ਹੋ ਗਿਆ ਇੱਕ ਤਾਂ ਤੁਸੀਂ ਡਾਇਲੋਗ ਅੱਛੇ ਬੋਲ ਲੈਂਦੇ ਹੋ ਹੋਰ ਕੀ ਅੱਛੇ ਕਰ ਲੈਂਦੇ ਹੋ
6: ਸਾਰੇ ਕੰਮ ਕਰ ਲਈਦੇ ਨੇ ਮਾਸ਼ਾਅੱਲਾ ਬੜੇ ਹੁਨਰ ਨੇ ਨਾਸ਼ਤਾ ਬਣਾ ਲਈਦਾ ਸਰੀ ਪਾਵੇ ਪਕਾ ਲਈਦੇ ਨੇ ਤੇ ਮਾਸ਼ਾਅੱਲਾ ਘਰ ਦੇ ਭੀਂਡੇ ਪਾਂਡੇ ਕੱਪੜੇ ਸਾਰਾ ਕੁਝ ਧੋ ਲਈਦਾ
1: ਚਲੋ
2: ਇਹ ਤੇ ਬੜੇ ਚੰਗੇ ਕੰਮ ਜੇ
6: ਸਾਰਿਆਂ ਨੂੰ ਸਲਾਮ ਸਾਹ ਜੀ ਦਾ ਆਏਗਾ ਮਾਸ਼ਾਅੱਲਾ ਭਰਾ ਮੇਰਾ ਕਰਮਦਾਸ ਸਾਰਿਆਂ ਨੂੰ ਮੇਰਾ ਸਲਾਮ
1: ਮੈਨੂੰ ਐਵੇਂ ਲੱਗਾ ਜਿਵੇਂ ਦੌੜ ਕੇ ਸੀੜੀਆਂ ਚੜ ਕੇ ਛੱਤ ਤੇ ਆ ਕੇ ਤੁਸੀਂ ਕਾਲ ਕੀਤੀ ਹੋ
7: ਨਹੀਂ ਮੈਂ ਆਪਣੇ ਕਮਰੇ ਮੇ ਬਾਤ ਕਰ ਰਹੀ ਹੂੰ
1: ਜੀ ਜੀ
7: ਔਰ ਆਪ ਠੀਕ ਹੈ ਮਹਿਮਾਨ ਕੋ ਵੀ ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ ਬਹੁਤ ਸ਼ੁਕਰੀਆ
7: ਆ ਜ਼ਬਰਦਸਤ ਆਪ ਕੀ ਆਵਾਜ਼ ਹੈ ਔਰ ਅੱਛੀ ਆਪ ਜੋ ਸ਼ਾਇਰੀ ਕਰ ਰਹੇ ਹੈ
1: ਚਲੋ ਠੀਕ ਹੋ ਗਿਆ ਤੇ ਟਾਪਿਕ ਤੇ ਕੀ ਕਹਿੰਦੇ ਹੋ ਕਿਹੜੇ ਕਿਹੜੇ ਕੰਮ ਹਨ ਜਿਹੜੇ ਤੁਸੀਂ ਕਰ ਲੈਂਦੇ ਹੋ
7: ਸਭ ਤੋਂ ਪਹਿਲੇ ਤਾਂ ਦੁਨੀਆ ਕਾ ਮੁਸ਼ਕਿਲ ਕੰਮ ਮੈਂ ਗਾਣੇ ਸੁਣ ਲੈਤੀ ਹੂੰ ਰੇਡੀਓ ਸੁਣ ਲੈਤੀ ਹੂੰ ਔਰ ਮੈਂ ਘਰ ਕੇ ਸਾਰੇ ਕੰਮ ਕਰ ਲੈਤੀ ਚਾਏ ਬਹੁਤ ਅੱਛੀ ਬਣਾ ਲੈਤੀ ਆਟਾ ਅੱਛਾ ਗੋਂਦ ਲੈਤੀ ਹੂੰ ਲੈਤੀ ਘਰ ਕੇ ਸਾਰੇ ਕੰਮ ਕਰ ਲੈਤੀ ਹੂੰ
1: ਅੱਜ ਕੱਲ
2: ਨਾ ਬੜਾ ਘੱਟ ਹੈ ਕਿ ਕੋਈ ਚੰਗੀ ਚਾਹ ਬਣਾ ਲਵੇ
1: ਹਾਂ ਚਾਹ ਕੋਈ ਚੰਗੀ ਬਣਾ ਲੈਣੀ, ਲੇਕਿਨ ਚਾਹ ਚੰਗੀ ਬਣ ਜਾਂਦੀ ਪਤਾ ਕੀ, ਮੈਥੋਂ ਪੁੱਛ ਲਓ, ਮੈਂ ਤੁਹਾਨੂੰ ਦੱਸਦਾ ਜਿਉਂ ਜਿਉਂ ਵਿੱਚ ਇਲਾਚੀ ਸੁੱਟਦੇ ਹੋ ਨਾ ਛੋਟੀ ਤੋਂ ਦਾ ਟੇਸਟ ਬਣ ਜਾਂਦਾ।
2: ਨਹੀਂ ਇਲਾਚੀ ਤੋਂ ਬਗੈਰ ਹੋਣੀ ਚਾਹੀਦੀ ਹੈ ਚਾਹ, ਔਰ ਉਹਦੇ 'ਚ ਜਿਹੜੇ ਬੇਸਿਕ ਇਨਗਰੀਡੀਐਂਟਸ ਨੇ ਨਾ
1: ਜੀ ਜੀ,
2: ਉਹ ਹੀ ਸ਼ਾਮਿਲ ਕਰਨੇ ਚਾਹੀਦੇ ਨੇ, ਇਸ ਤੋਂ ਇਲਾਵਾ ਕੋਈ ਸ਼ੈ ਨਾ ਹੋਏ ਉਹਦੇ 'ਚ, ਅਤੇ ਚਾਹ ਪੱਕੀ ਹੋਏ ਸੋਹਣੀ,
1: ਅਤੇ ਫਿਰ ਚਸ਼ਮ ਦੀ
2: ਹੈ ਜੀ ਝੱਗ ਵਾਲੀ,
1: ਅਤੇ ਫਿਰ ਤੁਸੀਂ ਤਾਂ ਮੈਂ ਪੀਤੀ ਹੋਵੇ,
2: ਯਕੀਨ ਕਰੋ ਮਜ਼ਾ ਆ ਜਾਏ।
1: ਲਓ ਜੀ ਕੋਈ ਬੰਦਾ ਬੱਜ ਗਿਆ ਜੀ, ਐ ਹੁਣ ਦੂਜੇ ਬੰਦੇ ਦੀ ਕਾਲ ਲਾ ਲੈਣੀ। ਅਸਲਾਮ ਅਲੈਕੁਮ।
8: ਵਾਲੇਕੁਮ ਅਸਲਾਮ।
1: ਹਾਂ ਕੌਣ ਆ
8: ਜੀ? ਨਲਾਇਕ ਸ਼ਗਿਰਦ ਲਾਹੌਰ ਤੋਂ।
1: ਨਲਾਇਕ ਸ਼ਗਿਰਦ ਆ ਗਏ ਜੀ, ਰਿਮਸ਼ਾ ਕੀ ਹਾਲ ਹੈ, ਠੀਕ ਹੋ?
8: ਅਲਹਮਦੁਲਿਲਾ ਬਿਲਕੁਲ ਠੀਕ ਠਾਕ, ਔਰ ਆਪਕੇ ਸਾਥ ਜੋ ਭਾਈ ਹਨ ਕੋ ਵੀ ਮੇਰਾ ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ, ਉਹਦੇ ਵਾਸਤੇ ਰਹੋ।
1: ਟਾਪਿਕ ਤੇ ਕਰੋ ਗੱਲ
8: ਜੀ, ਮੈਂ ਕਰਦੀ ਹਾਂ, ਇੰਨੀ ਮੁਸ਼ਕਿਲ ਨਾਲ ਮੇਰੀ ਗੱਲ
1: ਮਿਲ ਗਈ, ਮਿਲ ਗਈ, ਛੱਡੋ ਇਸ ਗੱਲ ਨੂੰ, ਤੁਸੀਂ ਕੰਮ ਕਿਹੜੇ ਕਿਹੜੇ ਕਰ ਲੈਂਦੇ ਹੋ ਇਹ ਦੱਸੋ।
8: ਕੰਮ ਮੈਂ ਇਹ ਕਰ ਲੈਂਦੀ ਹਾਂ, ਮੈਂ ਮੇਕਅਪ ਬੜਾ ਚੰਗਾ ਕਰ ਲੈਂਦੀ ਹਾਂ, ਤੇ ਮੈਂ ਭਾਂਡੇ ਵੀ ਬੜੇ ਚੰਗੇ ਧੋ ਲੈਂਦੀ ਹਾਂ, ਤੇ ਕੱਪੜੇ ਵੀ ਇਸਤਰੀ ਕਰ ਲੈਂਦੀ ਹਾਂ, ਅਗਰ ਹੁਣ ਆਪਣੇ ਬੰਦੇ ਨੂੰ ਸਿੱਧਾ ਕਰਨਾ ਹੋਵੇ ਤਾਂ ਉਹ ਵੀ ਕਰ ਲੈਂਦੀ ਹਾਂ, ਉਹਨੂੰ ਫਿਰ ਲਾਕ ਲੋ ਕੇ ਪੈਸੇ ਵੀ ਮੰਗ ਲੈਂਦੀ ਹੈ ਵੀ ਕੰਮ ਬੜਾ ਚੰਗਾ ਹੁੰਦਾ ਹੈ।
1: ਓਏ ਮੇਰੇ ਅੱਲਾ, ਤੁਸੀਂ ਤਾਂ ਮਾਰ ਤਾਂ ਬੰਦੇ ਨੂੰ ਵੀ ਸਿੱਧਾ ਕਰ ਲੈਂਦੇ ਹੋ।
8: ਹਾਂ ਮੈਂ
1: ਅੱਛਾ, ਮੇਕਅਪ ਦੇ ਵਿੱਚ ਕਿਹੜੀ ਕਿਹੜੀ ਆਈਟਮ ਹੁੰਦੀ, ਮੇਕਅਪ ਦੇ ਵਿੱਚ ਆਈਟਮ ਕਿਹੜੀ ਕਿਹੜੀ ਹੁੰਦੀ?
8: ਆਈਟਮ ਤੇ ਮੈਂ ਉਹ ਬੰਦੇ ਨੂੰ ਵੇਖ ਕੇ ਮੈਂ ਆਈਟਮ ਬਦਲ ਲੈਂਦੀ ਹਾਂ, ਬੰਦੇ ਦਾ ਅਗਰ ਮੂੰਹ ਵੇਖ ਕੇ ਮਤਲਬ ਕਿ ਬੰਦੇ ਨੂੰ ਚਾਹੀਦਾ ਨਾ ਕਿ ਬੜਾ ਸੋਹਣਾ ਜਿਹਾ ਮੇਕਅਪ ਹੋਣਾ ਚਾਹੀਦਾ ਕਿ ਸੂਟ ਦੇ ਮੁਤਾਬਿਕ ਹੋਣਾ ਚਾਹੀਦਾ, ਮੈਂ ਕਰ ਲੈਂਦੀ ਹਾਂ।
1: ਓਕੇ ਓਕੇ ਜੀ, ਬਹੁਤ ਸ਼ੁਕਰੀਆ। ਟਾਈਮ
8: ਥੋੜਾ ਜੀਨ ਬਣਾਵਾ ਬਣਾਉਣਾ ਹੋਵੇ ਤਾਂ ਉਹ ਵੀ ਬਣਾ ਲੈਂਦੀ।
1: ਓਕੇ ਓਕੇ, ਟਾਈਮ ਥੋੜਾ ਪਲੀਜ਼, ਅੱਲਾ ਹਾਫਿਜ਼।
8: ਠੀਕ ਹੈ ਜੀ, ਓਕੇ ਜੀ, ਅੱਲਾ
2: ਹਾਫਿਜ਼। ਛੇ ਪਾਂਡੇ ਤੋਂ ਤੋਂ ਮੈਨੂੰ ਗੱਲ ਯਾਦ ਆਈ ਹੈ
1: ਜੀ ਜੀ,
2: ਕਿ ਇੱਕ ਬਜ਼ੁਰਗ ਸਾਹਿਬ ਨੇ ਪੁੱਛਿਆ ਕਿਸੇ ਨੂੰ ਕਦੀ ਭਾਂਡੇ ਧੋਤੇ ਨੀ, ਉਹਨੇ ਕਿਹਾ ਜੀ ਬਿਲਕੁਲ ਧੋਤੇ ਨੇ। ਉਹਨੇ ਕਿਹਾ ਫਿਰ ਕੀ ਸਿੱਖਿਆ? ਉਹਨੇ ਕਿਹਾ ਕੋਈ ਏਡੀ ਕੋਈ ਗੱਲ ਤੇ ਨਹੀਂ ਕੁਛ ਸਿੱਖੀ, ਤੇ ਤੁਸੀਂ ਦੱਸੋ
1: ਜੀ ਜੀ।
2: ਉਹਨਾਂ ਕਿਹਾ ਪੁੱਤਰ ਭਾਂਡਾ ਜਿਹੜਾ ਨਾ ਬਾਹਰ ਨਾਲੋਂ ਅੰਦਰੋਂ ਬਹੁਤਾ ਧੋਣਾ ਪੈਂਦਾ,
1: ਬਹੁਤਾ ਧੋਣਾ ਪੈਂਦਾ। ਬੜੀ ਸੋਹਣੀ ਗੱਲ। ਅਸਲਾਮ ਅਲੈਕੁਮ।
9: ਵਾਲੇਕੁਮ ਸਲਾਮ ਜੀ, ਲਤੀਫ ਮੋਗਲ ਬੋਲ ਰਿਹਾ ਜੀ।
1: ਜੀ ਜੀ ਜੀ, ਮੋਗਲ ਸਾਹਿਬ ਕੀ ਹਾਲ ਹੈ, ਠੀਕ ਠਾਕ ਹੋ?
9: ਸ਼ੁਕਰ ਅਲਹਮਦੁਲਿਲਾ, ਮੈਂ ਕਿਹਾ ਪੁਰਾਣਾ ਬਹੁਤ ਸਲਾਮ ਜਨਾਬ,
1: ਪਹੁੰਚ ਗਿਆ ਸਲਾਮ
2: ਤੁਹਾਡਾ। ਵਾਲੇਕੁਮ ਸਲਾਮ ਜੀ, ਜੁਨੇ ਵਾਸੇ ਰਹੋ ਜੀ, ਜੁਨੇ ਵਾਸੇ ਰਹੋ।
1: ਤੇ ਕਿਹੜੇ ਕਿਹੜੇ ਕੰਮ ਕਰ ਲੈਂਦੇ ਹੋ ਮੁਗਲ ਸਾਹਿਬ?
9: ਮੁਗਲ ਜਨਾਬ, ਮੈਂ ਤਾਂ ਆਲੂ ਬੋਰੇ ਚਟਨੀ ਬਣਾ ਲੈਣਾ ਤੇ ਘਰ ਦੇ ਵੀ ਜੁੱਤੀਆਂ ਪਾਲ ਸਟੇਜ ਕਰ ਦੇਣਾ ਮੈਂ ਜਨਾਬ।
1: ਠੀਕ ਹੋ ਗਿਆ, ਠੀਕ ਹੋ ਗਿਆ, ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦਾ ਵੇਲਾ ਗਿਆ ਮੁੱਖ।
9: ਅਸਲਾਮ ਅਲੈਕੁਮ ਜਨਾਬ,
1: ਅੱਲਾ ਹਾਫਿਜ਼, ਅੱਲਾ ਹਾਫਿਜ਼ ਜੀ।
2: ਜਨਾਬ ਬੜੀ ਮਿਹਰਬਾਨੀ ਤੁਹਾਡੀ, ਬੜਾ ਚੰਗਾ ਲੱਗਾ, ਔਰ ਮੈਂ ਚਾਹਨਾ ਵਾਂ ਕਿ ਜਿਹਦਾ ਵੇਲਾ ਆਉਂਦਾ ਰਹੇ।
1: ਤੁਹਾਡਾ ਸ਼ੁਕਰੀਆ, ਤੁਸੀਂ ਆਪਣੇ ਆਪਣੀ ਜ਼ਿੰਦਗੀ ਦੇ ਕੀਮਤੀ ਲਮਿਆਂ ਦੇ ਵਿੱਚੋਂ ਚੰਦ ਲਮੇ ਸਾਨੂੰ ਦਿੱਤੇ, ਮੇਰੇ ਵਾਸਤੇ ਫਖਰ ਔਰ ਆਨਰ ਦੀ,
2: ਮੇਰੇ ਵਾਸਤੇ ਬੜੇ ਆਨਰ ਦੀ ਗੱਲ ਹੈ। ਐਫ ਐਮ
1: 101 ਦੀ ਟੀਮ ਤੁਹਾਡੀ ਮਸ਼ਕੂਰ,
2: ਮੈਂ ਪੂਰੇ ਐਫ ਐਮ 101 ਦੀ ਟੀਮ ਦਾ, ਇੰਤਜ਼ਾਮੀਆਂ ਦਾ ਬੜਾ ਮਸ਼ਕੂਰ ਹਾਂ ਜੀ, ਜਿਨ੍ਹਾਂ ਮੈਨੂੰ ਇੱਥੇ ਮਧੂ ਕੀਤਾ, ਔਰ ਸਭ ਦਾ ਬਹੁਤ ਸ਼ੁਕਰੀਆ, ਔਰ ਸੁਣਨ ਵਾਲਿਆਂ ਦਾ ਬਹੁਤ ਸ਼ੁਕਰੀਆ ਜੀ।
1: ਲਓ ਜੀ, ਪ੍ਰੋਗਰਾਮ ਦਾ ਵੇਲਾ ਗਿਆ ਮੁੱਖ,
2: ਸਾਰੇ ਆਪਣਾ ਖਿਆਲ ਰੱਖੋ, ਜਿੰਦੇ ਵਾਸਤੇ ਰਹੋ, ਅੱਲਾ ਹਾਫਿਜ਼,
1: ਅੱਲਾ ਹਾਫਿਜ਼। ਸਾਹਮਣੇ ਕੀਤੀ ਵਫਾ ਜ਼ਿੰਦਗੀ ਰਹੀ ਬਾਕੀ, ਅਤੇ ਫਿਰ ਮੁਲਾਕਾਤ ਹੋ ਗਈ ਉਦੋਂ ਤੱਕ ਰੱਬ ਰੱਖਾ ਅਤੇ ਅੱਲਾ ਬੇਲੀ।

0: there's music, and then there's magic. One Above, FM 101.
1: अब वक्त हुआ चाहता है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। सोनी पैन प्राओ ते मेरे बुजुर्गो प्रोफेसर सुलेमान दे तिब्बी मशवरे लेके तुहाडी मेजबान साइमा तुहाडी खिदमत हाजिर है ते सलाम अर्ज कर दिए। सोनी पैन प्राओ प्रोफेसर सुलेमान साडे मुल्क ते बहुत ही सियाने ते मन्ने परमन्ने ते गोल्ड मेडल हासिल करने वाले ओह मौलिज ने जिन्हां को लाइलाज मरीज भी ठीक हो जांदे ने। ਭੈਣ ਭਰਾਓ ਇਸ ਤੋਂ ਪਹਿਲਾਂ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਹਾਸਲ ਕਰੋ, ਮੈਂ ਲਿਖਵਾਨੀ ਆ ਆਪਣਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160। मोबाइल नंबर है 03-300-414-2608 यानी 03-400-2608। ते साडा ईमेल एड्रेस है suleiman.dawakhana@gmail.com। मेरे सोने भैन भ्राओ पता तुहानू मिल गया, हुण तुसीं प्रोफेसर सुलेमान नूं जाती तौर ते भी मिल सकदे हो। ते भैन भ्राओ तुहाडी उडीक मुकदी है ते शुरू हुंदा है गलबात दा सिलसिला सुलेमान साहब नाल। जी आया नूं सर, सुनाओ की हाल चाल है।
3: सहमा जी रब दी करम नवाजी नाल हाल भी ठीक है ते चाल भी ठीक है। ਵੈਸੇ ਸਹਿਮਾ ਜੀ ਤੁਸੀਂ ਸਿਰਫ ਹਾਲ ਹੀ ਪੁੱਛਿਆ ਕਰੋ,
2: ਕਿਉਂ
3: ਚਾਲ ਤੇ ਹਰ ਬੰਦੇ ਦੀ ਵੱਖਰੀ ਵੱਖਰੀ ਹੁੰਦੀ ਹੈ।
2: ਸੁਲੇਮਾਨ ਸਾਹਿਬ ਤੁਸੀਂ ਤੇ ਬੰਦੇ ਨੂੰ ਲਾਜਵਾਬ ਵੀ ਕਰ ਦਿੰਦੇ ਹੋ। ਅੱਛਾ ਹਕੀਮ ਸੁਲੇਮਾਨ ਸਾਹਿਬ, ਸਾਡੇ ਲਿਖਣ ਵਾਲੇ ਭੈਣ ਭਰਾਵਾਂ ਨੇ ਤੁਹਾਨੂੰ ਬਹੁਤ ਹੀ ਦੁਆਵਾਂ ਤੇ ਸਲਾਮ ਲਿਖੇ ਨੇ।
3: ਵਾਲੇਕੁਮ ਸਲਾਮ ਸਹਿਮਾ ਜੀ, ਮੈਂ ਵੀ ਆਪਣੇ ਭੈਣ ਭਰਾਵਾਂ ਤੇ ਬਜ਼ੁਰਗਾਂ ਨੂੰ ਸਲਾਮ ਪੇਸ਼ ਕਰਨਾ ਤੇ ਹਮੇਸ਼ ਵਾਂਗੂ ਮੇਰੀ ਇਹ ਹੀ ਦੁਆ ਹੈ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਸਿਹਤਯਾਬ ਕਰ ਦੇਵੇ। ਆਮੀਨ
2: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ, ਜਿਹੜਾ ਮਰੀਜ਼ ਮੌਲਿਜ ਦੀਆਂ ਦਵਾਵਾਂ ਲੈਂਦਾ ਹੈ ਰੱਬ ਉਹਨੂੰ ਸਿਹਤ ਕਿਉਂ ਨਹੀਂ ਦੇਵੇਗਾ? ਜਜ਼ਾਕ ਅੱਲਾ। ਸੁਲੇਮਾਨ ਸਾਹਿਬ, ਈਮੇਲਸ ਤੇ SMS ਬਹੁਤ ਨੇ ਤੇ ਪ੍ਰੋਗਰਾਮ ਦਾ ਵੇਲਾ ਮਹਦੂਦ ਹੈ, ਇਸ ਲਈ ਮੈਂ ਪਹਿਲੀ ਈਮੇਲ ਪੜ੍ਹਨੀ ਆ
3: ਜਿਹੜੀ। ਜਲਦੀ ਪੜ੍ਹ ਲਓ।
2: ਬਿਲਕੁਲ, ਮੈਂ ਕੋਸ਼ਿਸ਼ ਮੇਰੀ ਹੋਏਗੀ ਕਿ ਮੈਂ ਜ਼ਿਆਦਾ ਜ਼ਿਆਦਾ ਈਮੇਲਸ ਪੜ੍ਹਾਂ। ਰਾਹੀਲ ਸ਼ੌਕਤੋਰਾ ਲਿਖੀ ਹੈ। ਸੁਲੇਮਾਨ ਸਾਹਿਬ, ਰਾਹੀਲ ਸਾਹਿਬ ਤੇ ਸ਼ਾਦੀਸ਼ੁਦਾ ਨੇ ਤੇ ਆਪਣੀ ਕਿਸੇ ਪਿਛਲੀ ਬਿਮਾਰੀ ਦੀ ਸਬਬ ਹੁਣ ਅਸਾਬੀ ਕਮਜ਼ੋਰੀ ਦਾ ਸ਼ਿਕਾਰ ਨੇ। ਕਹਿੰਦੇ ਨੇ ਕਿ ਪੱਠੇ ਖਿੱਚੇ ਜਾਂਦੇ ਨੇ ਅਸਾਬੀ ਕਮਜ਼ੋਰੀ ਨਾਲ। ਸੁਲੇਮਾਨ ਸਾਹਿਬ, ਇਹਨਾਂ ਨੇ ਤਾਕਤ ਦੇ 2-3 ਕੋਰਸ ਵੀ ਇਸਤੇਮਾਲ ਕੀਤੇ ਨੇ ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਇਹਨਾਂ ਦੀ ਬਿਮਾਰੀ ਦਾ ਕੀ ਕੋਈ ਐਸਾ ਇਲਾਜ ਹੈ?
3: ਸਹਿਮਾ ਜੀ, ਰੱਬ ਦੀ ਮਿਹਰਬਾਨੀ ਨਾਲ ਇਲਾਜ ਤੇ ਹੋ ਹੀ ਜਾਵੇਗਾ, ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਤਾਕਤ ਦੇ ਕੋਰਸ ਜਾਂ ਦੂਜੀ ਬਾਜ਼ਾਰੀ ਸ਼ਾਵਾਂ ਇਸਤੇਮਾਲ ਕਰਦੇ ਨੇ ਉਹਨਾਂ ਦਾ ਕੇਸ ਜ਼ਿਆਦਾ ਵਿਗੜ ਜਾਂਦਾ ਹੈ। ਅਤੇ ਇਹ ਵੀ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਜ਼ਰੂਰੀ ਨਹੀਂ ਕਿ ਹਰ ਦਵਾਈ ਹਰ ਮਰੀਜ਼ ਨੂੰ ਮੁਆਫਕ ਵੀ ਆ ਜਾਵੇ। ਸਹਿਮਾ ਜੀ, ਇਹੋ ਜਿਹੀਆਂ ਦਵਾਈਆਂ ਨਾਲ ਜਿਗਰ ਅਤੇ ਗੁਰਦੇ ਅਕਸਰ ਖਰਾਬ ਹੋ ਜਾਂਦੇ ਨੇ ਅਤੇ ਮਰੀਜ਼ ਦੀ ਬਿਮਾਰੀ ਵਿਗੜ ਜਾਂਦੀ ਹੈ। ਹੁਣ ਤੁਸੀਂ ਆਪ ਵੇਖੋ ਕਿ ਰਾਹੀਲ ਸਾਹਿਬ ਨੂੰ ਪਹਿਲਾਂ ਵੀ ਕੋਈ ਬਿਮਾਰੀ ਹੋਈ ਸੀ, ਇਹਨਾਂ ਨੇ ਆਪਣੀ ਪਿਛਲੀ ਬਿਮਾਰੀ ਦਾ ਖਿਆਲ ਵੀ ਨਹੀਂ ਕੀਤਾ ਅਤੇ ਤਾਕਤ ਵਾਲੀ ਦਵਾਈ ਇਸਤੇਮਾਲ ਕਰ ਲਿੱਤੀ ਜਿਹਦੇ ਨਾਲ ਇਹਨਾਂ ਦਾ ਜਿਗਰ ਖੂਨ ਨਹੀਂ ਬਣਾ ਰਿਹਾ। ਬਹਰਹਾਲ ਮੈਂ ਤਾਂ ਰਾਹੀਲ ਭਾਈ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਉਹ ਦਵਾਖਾਨੇ 'ਤੇ ਆ ਕੇ ਪਹਿਲੇ ਪੂਰੀ ਤਰ੍ਹਾਂ ਚੈੱਕਅਪ ਕਰਾਉਣ। ਚੈੱਕਅਪ ਤੋਂ ਬਾਅਦ ਹੀ ਮੈਂ ਵੇਖਾਂਗਾ ਕਿ ਇਹਨਾਂ ਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ। ਸਹਿਮਾ ਜੀ, ਸਾਡੇ ਕੋਲ ਇਨਸ਼ਾਅੱਲਾ ਬੜੇ ਵਿਗੜੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦੀ ਮਰਜ਼ਾਂ ਬਹੁਤ ਵਿਗੜ ਜਾਂਦੀਆਂ ਨੇ ਅਤੇ ਸੋਹਣੇ ਰੱਬ ਦੀ ਰਹਿਮਤ ਦੇ ਨਾਲ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਕਿਉਂਕਿ ਇਹਨਾਂ ਜੜੀ ਬੂਟੀਆਂ 'ਚ ਅੱਲਾਹ ਤਾਲਾ ਨੇ ਬੜੀ ਸ਼ਿਫਾ ਰੱਖੀ ਹੈ।
2: ਇਹ ਗੱਲ ਤਾਂ ਹੈ। ਈਮੇਲਸ ਤੇ SMS ਪੜ੍ਹ ਪੜ੍ਹ ਕੇ ਮੈਨੂੰ ਅੰਦਾਜ਼ਾ ਹੁੰਦਾ ਹੈ ਕਿ ਮਾਯੂਸ ਮਰੀਜ਼ ਵੀ ਠੀਕ ਹੋ ਰਹੇ ਨੇ
3: ਇਨਸ਼ਾਅੱਲਾ।
2: ਸੁਲੇਮਾਨ ਸਾਹਿਬ, ਇਸ ਲਈ ਤੇ ਮੈਂ ਕਹਿੰਨੀ ਆ ਕਿ ਤੁਸੀਂ ਹੋ
3: ਜ਼ਾਹਿਰ। ਸਹਿਮਾ ਜੀ, ਮੈਂ ਹੀ ਆ, ਮੈਂ ਸਹਿਮਤ ਨਹੀਂ ਹੋ ਸਕਦਾ।
2: ਸੁਲੇਮਾਨ ਸਾਹਿਬ, ਤੁਸੀਂ ਤੇ ਮੈਨੂੰ ਬਸ ਲਾਲ ਜਵਾਬ ਕਰਨ ਦੇ ਇਲਾਵਾ ਹੋਰ ਕੋਈ ਕੰਮ ਕਰਿਆ ਕਰੋ। ਸੁਲੇਮਾਨ ਸਾਹਿਬ ਹਾਜ਼ਰ ਹੈ ਈਮੇਲ ਜਿਹੜੀ ਮਿਰਜ਼ਾ ਮਨਵਰ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਸਿਰ ਵਿੱਚ ਬਹੁਤ ਹੀ ਦਰਦ ਹੁੰਦਾ ਹੈ, ਰੋਜ਼ ਗੋਲੀਆਂ ਖਾਂਦਾ ਵਾਂ ਪਰ ਦਰਦ ਠੀਕ ਨਹੀਂ ਹੁੰਦਾ। ਮੈਂ ਮਗਜ਼ ਖਾਧੇ ਨੇ ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਇਹ ਭਾਈ ਹੋਰੀ ਤੇ ਆਪ ਮਗਜ਼ ਖਾਂਦੇ ਨੇ?
3: ਅੱਛਾ, ਓਹੋ ਸਹਿਮਾ, ਇਹ ਉਹ ਮਗਜ਼ ਨਹੀਂ ਖਾਂਦੇ ਜਿਹੜਾ ਤੁਸੀਂ ਖਾਂਦੇ
2: ਲੋ ਕਰ ਲੋ ਗੱਲ
3: ਇਹ ਭਾਈ ਤਾਂ ਚਾਰ ਮਗਜ਼ ਯਾਨੀ ਖਰਬੂਜ਼ਾ ਤਰਬੂਜ਼ ਵਗੈਰਾ ਦਾ ਮਗਜ਼ ਖਾਂਦੇ ਰਹੇ ਨੇ ਸਹਿਮਾ ਜੀ ਗੱਲ ਇਹ ਵੇ ਕਿ ਮਨਵਰ ਭਾਈ ਨੂੰ ਦਿਮਾਗੀ ਕਮਜ਼ੋਰੀ ਦੀ ਤਕਲੀਫ ਹੈ
2: ਤੇ
3: ਇਹਦੇ ਦੋ ਤਿੰਨ ਸਬਬ ਹੁੰਦੇ ਨੇ ਮਤਲਬ ਜਾਂ ਤੇ ਪੁਰਾਣੀ ਕਬਜ਼ ਹੋਵੇ ਨਜ਼ਰ ਕਮਜ਼ੋਰ ਹੋਵੇ ਜਾਂ ਜਿਸਮ ਵਿੱਚ ਰੇਸ਼ਾ ਬਲਗਮ ਤੇ ਕੇਰਾ ਵੱਧ ਗਿਆ ਹੋਵੇ ਸਹਿਮਾ ਜੀ ਇਹੋ ਜਿਹੀ ਤਕਲੀਫ ਨਾਲ ਵਾਲ ਚਿੱਟੇ ਹੋ ਜਾਂਦੇ ਨੇ ਤੇ ਬੰਦੇ ਦੀ ਯਾਦਦਾਸ਼ਤ ਵੀ ਖਰਾਬ ਹੋ ਜਾਂਦੀ ਹੈ ਇਸ ਲਈ ਇਹਦਾ ਫੌਰੀ ਤੌਰ ਤੇ ਕੋਈ ਉਪਾਅ ਹੋਣਾ ਚਾਹੀਦਾ ਲਿਹਾਜ਼ਾ ਮੈਂ ਭਾਈ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਉਹ ਕਿਸੇ ਦਿਨ ਦਵਾਖਾਨੇ ਤੇ ਆ ਜਾਣ ਤਾਂ ਕਿ ਬਿਮਾਰੀ ਦਾ ਅਸਲ ਸਬਬ ਦਾ ਪਤਾ ਚੱਲੇ ਕਿ ਉਸ ਅਸਲ ਸਬਬ ਕੀ ਹੈ ਉਸ ਤੋਂ ਬਾਅਦ ਦੀ ਜਿਹੜੀ ਦਵਾਈ ਇਹਨਾਂ ਨੂੰ ਦਿੱਤੀ ਜਾਵੇਗੀ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਉਹ ਦਵਾਈ ਫੌਰੀ ਅਸਰ ਕਰੇਗੀ ਤੇ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ
2: ਇਨਸ਼ਾਅੱਲਾ ਤਾਲਾ ਜੀ ਇਨਸ਼ਾਅੱਲਾ ਤਾਲਾ ਜੀ ਮਨੋਵਰ ਸਾਹਿਬ ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ ਬਿਮਾਰੀ ਦੀ ਪੂਰੀ ਤਸ਼ਖੀਸ ਲਈ ਤੁਹਾਡਾ ਦਵਾਖਾਨੇ ਸੇ ਆਉਣਾ ਬਹੁਤ ਜ਼ਰੂਰੀ ਹੈ ਸੁਲੇਮਾਨ ਸਾਹਿਬ ਇਹ ਈਮੇਲ 12 ਮਸਾਲੇਦਾਰ ਹੈ ਯਾਨੀ ਇਹਦੇ ਅੰਦਰ ਇਹਦੇ ਵਿੱਚ 10-12 ਬਿਮਾਰੀਆਂ ਦਾ ਜ਼ਿਕਰ ਹੈ
3: ਅੱਛਾ ਅੱਛਾ ਮੈਂ ਕਹਿ ਰਿਹਾ ਚਾਟ ਆ ਗਈ ਹੈ ਓਹੋ ਸਹਿਮਾ ਰੱਬ ਤੋਂ ਖੈਰ ਮੰਗੋ ਕਿਉਂਕਿ ਇਹੋ ਜਿਹਾ ਇੱਕ ਮਸਾਲਾ ਵੀ ਬੰਦੇ ਨੂੰ ਲੱਗ ਜਾਵੇ ਨਾ ਤੇ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਬਾਜ਼ ਲੋਕੀ ਨਫਸੀਅਤੀ ਤੌਰ ਤੇ ਬਿਮਾਰੀਆਂ ਲੱਭਦੇ ਰਹਿੰਦੇ ਨੇ
2: ਸੁਲੇਮਾਨ ਸਾਹਿਬ ਈਮੇਲ ਆਬਿਦ ਗੌਰੀ ਨੇ ਲਿਖੀ ਹੈ ਇਹ ਕਹਿੰਦੇ ਨੇ ਕਿ ਨੀਂਦ ਨਹੀਂ ਆਉਂਦੀ ਭੁੱਖ ਨਹੀਂ ਲੱਗਦੀ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਗੁੱਸਾ ਬਹੁਤ ਆਉਂਦਾ ਹੈ ਲੱਕ ਪੀੜ ਹੁੰਦੀ ਹੈ ਲੱਤਾਂ ਦਰਦ ਕਰਦੀਆਂ ਨੇ ਸਿਰ ਭਾਰੀ ਰਹਿੰਦਾ ਪੁਰਾਣੀ ਕਬਜ਼ ਹੈ ਜਿਸਮ ਵਿੱਚ ਕਮਜ਼ੋਰੀ ਬਹੁਤ ਹੈ ਰੋਟੀ ਹਜ਼ਮ ਨਹੀਂ ਹੁੰਦੀ ਤੇ ਸਾਹ ਫੁੱਲਦੀ ਹੈ ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ
3: ਵੇਖਿਆ ਨਾ ਸਹਿਮਾ ਜੀ ਮੇਰਾ ਅੰਦਾਜ਼ਾ ਠੀਕ ਹੋਇਆ ਨਾ ਕਿ ਇਹ ਨਫਸੀਅਤੀ ਮਸਲਾ ਹੈ ਸਹਿਮਾ ਜੀ ਬਾਅਦ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਦਿਮਾਗ ਤੇ ਵੀ ਅਸਰ ਕਰਦੀਆਂ ਨੇ ਜਿਹਦੇ ਨਾਲ ਮਸਲਾ ਜ਼ਿਆਦਾ ਖਰਾਬ ਹੋ ਜਾਂਦਾ ਹੈ ਇਹੋ ਹੀ ਕੁਝ ਅਬਦ ਬਾਈ ਹੋਰਾਂ ਨਾਲ ਵੀ ਹੋਇਆ ਹੈ ਕਿ ਇਹਨਾਂ ਦੀ ਅਸਲ ਬਿਮਾਰੀ ਇੰਨੀ ਵਿਗੜ ਗਈ ਹੈ ਕਿ ਉਹਦੇ ਅਸਰਾਤ ਦਿਮਾਗ ਤਿਕਰ ਆ ਗਏ ਨੇ ਹੁਣ ਤੇ ਸਹਿਮਾ ਜੀ ਇਹਦਾ ਇੱਕੋ ਹੀ ਹੱਲ ਹੈ ਕਿ ਆਬਦ ਭਾਈ ਨੂੰ ਦਵਾਖਾਨੇ ਤੇ ਆ ਕੇ ਮੈਨੂੰ ਮਿਲਣਾ ਚਾਹੀਦਾ ਤਾਂ ਕਿ ਮੈਂ ਸਾਰੀ ਹਕੀਕਤ ਇਹਨਾਂ ਦੀ ਸੁਣ ਕੇ ਅਤੇ ਪੂਰੀ ਤਰ੍ਹਾਂ ਚੈੱਕਅਪ ਕਰਕੇ ਇਹਨਾਂ ਦੀ ਪੂਰੀ ਹਿਸਟਰੀ ਲਵਾਂ ਅਤੇ ਇਹਨਾਂ ਦੀ ਤਸ਼ਖੀਸ ਤੋਂ ਬਾਅਦ ਇਹਨਾਂ ਨੂੰ ਕੋਈ ਅੱਛਾ ਜਿਹਾ ਇਲਾਜ ਦੱਸਾਂ ਤੇ ਰੱਬ ਦੀ ਮਿਹਰਬਾਨੀ ਨਾਲ ਇਹ 12 ਮਸਾਲੇ ਨਹੀਂ ਬਲਕਿ 12 ਮਸਲੇ ਬਿਲਕੁਲ ਠੀਕ ਹੋ ਜਾਣਗੇ
2: ਬਿਲਕੁਲ ਜੀ ਤੇ
3: ਸੋਹਣੇ ਰੱਬ ਦੀ ਮਿਹਰਬਾਨੀ ਨਾਲ ਆਬਦ ਭਾਈ ਬਿਲਕੁਲ ਸਿਹਤਯਾਬ ਹੋ ਜਾਣਗੇ
2: ਇਨਸ਼ਾਅੱਲਾ ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ ਮੁਕੰਮਲ ਇਲਾਜ ਤੇ ਖਤ ਪੱਤਰ ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਭੈਣ ਭਰਾ ਸੁਲੇਮਾਨ ਸਾਹਿਬ ਅਗਲੀ ਈਮੇਲ ਸਾਡੀ ਇੱਕ ਭੈਣ ਹੋਣਾ ਲਿਖੀ ਹੈ ਇਹਨਾਂ ਦਾ ਮਸਲਾ ਇਹ ਹੈ ਕਿ ਖੁਸ਼ਕੀ ਸਿਕਰੀ ਤੇ ਵਾਲਾਂ ਦਾ ਡਿੱਗਣਾ ਸੁਲੇਮਾਨ ਸਾਹਿਬ ਇਹਨਾਂ ਨੇ ਬੜੀਆਂ ਦਵਾਈਆਂ ਖਾਧੀਆਂ ਨੇ ਸ਼ੈਂਪੂ ਵਰਤੇ ਨੇ ਪਰ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਸੁਲੇਮਾਨ ਸਾਹਿਬ ਹੁਣ ਤੁਸੀਂ ਇਹਨਾਂ ਨੂੰ ਕੋਈ ਮਸ਼ਵਰਾ ਦਿਓ ਸੁਲੇਮਾਨ ਸਾਹਿਬ ਮੈਂ ਵੀ ਕੰਨ ਲਾ ਕੇ ਸੁਣ ਰਹੀ ਹਾਂ ਕੋਈ ਚੰਗਾ ਜਿਹਾ ਮਸ਼ਵਰਾ ਦੇਣਾ
3: ਸਹਿਮਾ ਜੀ ਵੈਸੇ ਤੁਸੀਂ ਹਰ ਗੱਲ ਹੀ ਕੰਨ ਲਾ ਕੇ ਸੁਣਦੇ ਹੋ
2: ਅੱਲਾ ਅੱਲਾ ਸੁਲੇਮਾਨ ਸਾਹਿਬ ਮੈਂ ਚੁਗਲਖੋਰ ਨਹੀਂ ਹੈਗੀ
3: ਪਰ ਇਹ ਗੱਲ ਤੁਹਾਡੇ ਖਾਸ ਮਤਲਬ ਦੀ ਹੈ ਸਹਿਮਾ ਜੀ ਮੈਂ ਤੁਹਾਨੂੰ ਤੇ ਆਪਣੀ ਇਸ ਭੈਣ ਨੂੰ ਤੇ ਦੂਜੀਆਂ ਸਾਰੀਆਂ ਭੈਣਾਂ ਨੂੰ ਇੱਕ ਪੈਗਾਮ ਦਿਆਂਗਾ ਕਿ ਜੇ ਤੁਸੀਂ ਆਪਣੇ ਵਾਲਾਂ ਦੀ ਹਿਫਾਜ਼ਤ ਚਾਹੁੰਦੇ ਹੋ ਤੇ ਖੁਦਾ ਦੇ ਲਈ ਇਹ ਕੈਮੀਕਲ ਵਾਲੀਆਂ ਚੀਜ਼ਾਂ ਕਦੀ ਇਸਤੇਮਾਲ ਨਾ ਕਰੋ ਇਹਨਾਂ ਚੀਜ਼ਾਂ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਵਾਲ ਡਿੱਗਣ ਲੱਗ ਪੈਂਦੇ ਨੇ ਸਹਿਮਾ ਜੀ ਤੁਸੀਂ ਪੁਰਾਣੀ ਔਰਤਾਂ ਨੂੰ ਵੇਖਿਆ ਹੋਵੇਗਾ ਕਿ ਉਹਨਾਂ ਦੇ ਵਾਲ ਕਿੱਡੇ ਸੋਹਣੇ ਹੁੰਦੇ ਸਨ
2: ਬਿਲਕੁਲ ਬਿਲਕੁਲ
3: ਇਹਦੀ ਵਜ੍ਹਾ ਇਹ ਵੇ ਕਿ ਪੁਰਾਣੇ ਲੋਕ ਤੇਲ ਲਾਉਂਦੇ ਸਨ ਵਾਲਾਂ ਨੂੰ ਬੇਸਣ ਦਹੀਂ ਅਤੇ ਲੱਸੀ ਨਾਲ ਧੋਂਦੇ ਸਨ ਉਹ ਔਲੇ ਰੇਠੇ ਅਤੇ ਸਿੱਕਾਕਾਈ ਨਾਲ ਵੀ ਵਾਲ ਧੋਂਦੇ ਸਨ ਸਾਡੇ ਮੈਂ ਆਪਣੀ ਵਾਲਦਾ ਨੂੰ ਖੁਦ ਦੇਖਿਆ ਸਹਿਮਾ ਜੀ ਛੋਟੇ ਹੁੰਦਿਆਂ ਕਿ ਵਾਲਦਾ ਸਾਹਿਬ ਆ ਜਿਹੜੀ ਹੈ ਨਾ ਉਹ ਦਹੀਂ ਦੇ ਨਾਲ ਆਪਣੇ ਵਾਲ ਧੋਂਦੀਆਂ ਹੁੰਦੀਆਂ ਸਨ ਲੇਕਿਨ ਹੁਣ ਤਾਂ ਜ਼ਮਾਨਾ ਹੀ ਮਾਡਰਨ ਹੋ ਗਿਆ ਨਾ ਕੁੜੀਆਂ ਵਾਲਾਂ ਨੂੰ ਸੁਕਾ ਕੇ ਰੱਖਦੀਆਂ ਨੇ ਜਿਹਦੀ ਵਜ੍ਹਾ ਨਾਲ ਵਾਲਾਂ ਦਾ ਸੱਤਿਆ ਨਾਸ ਹੋ ਜਾਂਦਾ ਹੈ
2: ਬਿਲਕੁਲ
3: ਸਹਿਮਾ ਜੀ ਮੈਂ ਸਾਰੀਆਂ ਭੈਣਾਂ ਨੂੰ ਇਹ ਵੀ ਮਸ਼ਵਰਾ ਦਿਆਂਗਾ ਕਿ ਉਹ ਵਾਲਾਂ 'ਤੇ ਜੜੀ ਬੂਟੀਆਂ ਦਾ ਤੇਲ ਲਾਉਣ ਅਤੇ ਫਿਰ ਵੇਖਣ ਕਿ ਵਾਲ ਕਿੰਨੇ ਸੋਹਣੇ ਹੋ ਜਾਣਗੇ। ਇਹ ਸਾਰਾ ਅਸੀਂ ਇੱਕ ਤੇਲ ਬਣਾਇਆ ਜੀ ਹਰੜ ਬੇੜੇ ਆਮਲੇ ਅਤੇ ਸਿੱਕਾ ਕਾਈ ਨਾਲ, ਅਤੇ ਇਹ ਤੇਲ ਮੇਰਾ ਬਹੁਤ ਹੀ ਪੁਰਾਣਾ ਬੜਾ ਸਮੂਦਾ ਅਤੇ ਜ਼ਬਰਦਸਤ ਨੁਸਖਾ ਹੈ ਜਿਹੜਾ ਵਾਲਾਂ ਨੂੰ ਮੁਲਾਇਮ ਨਰਮ ਅਤੇ ਸਿਲਕੀ ਅਤੇ ਗਨਾਉਣਾ ਕਰ ਦਿੰਦਾ ਹੈ ਅਤੇ ਸਿੱਕਰੀ ਵੀ ਮੁੱਕ ਜਾਂਦੀ ਹੈ। ਸਹਿਮਾ ਜੀ ਇਹ ਤੇਲ ਦਵਾਖਾਨੇ 'ਤੇ ਦਸਿਆ ਵੇ, ਤੁਸੀਂ ਵੀ ਇੱਕ ਸ਼ੀਸ਼ੀ ਵਰਤ ਕੇ ਵੇਖੋ ਅਤੇ ਦੂਜੀਆਂ ਭੈਣਾਂ ਵੀ ਜ਼ਰੂਰ ਵਰਤਣ।
2: ਵਾਹ ਸੁਲੇਮਾਨ ਸਾਹਿਬ, ਤੁਸੀਂ ਤਾਂ ਮੇਰਾ ਮਸਲਾ ਹੀ ਹੱਲ ਕਰ ਦਿੱਤਾ, ਮੈਨੂੰ ਤਾਂ ਬੜੀ ਟੈਨਸ਼ਨ ਸੀ। ਜੀ ਭੈਣ ਜੀ, ਮੈਂ ਤਾਂ ਬੇਫਿਕਰ ਹੋ ਗਈ ਹਾਂ, ਤੁਸੀਂ ਵੀ ਬੇਫਿਕਰ ਹੋ ਕੇ ਇਹੀ ਤੇਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਨੂੰ ਅਤੇ ਮੈਨੂੰ ਬਹੁਤ ਹੀ ਫਾਇਦਾ ਹੋਏਗਾ। ਸੁਲੇਮਾਨ ਸਾਹਿਬ, ਮੈਂ ਤਾਂ ਪ੍ਰੋਗਰਾਮ ਦੀ ਮੇਜ਼ਬਾਨ ਹਾਂ ਨਾ, ਮੈਂ ਤੁਹਾਨੂੰ ਪੈਸੇ ਨਹੀਂ ਦੇਣੇ।
3: ਸਹਿਮਾ ਜੀ, ਤੁਸੀਂ ਦੂਜੀਆਂ ਦਵਾਈਆਂ ਦੇ ਕਦੋਂ ਪੈਸੇ ਦਿੰਦੇ ਹੋ ਜਿਹੜੇ ਹੁਣ ਤੁਸੀਂ ਦੇਣੇ ਨੇ?
2: ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਮੈਨੂੰ ਦਵਾਈਆਂ ਦਿੰਦੇ ਹੋ, ਵੈਸੇ ਰੱਬ ਦੀ ਮਿਹਰਬਾਨੀ ਨਾਲ ਮੈਨੂੰ ਬਹੁਤ ਹੀ ਫਾਇਦਾ ਹੋਇਆ। ਸੁਲੇਮਾਨ ਸਾਹਿਬ, ਅਗਲੀ ਈਮੇਲ ਵੀ ਪੜ੍ਹ ਲਵਾਂ? ਮੇਰਾ ਕੀ ਹੈ, ਮੈਂ ਤੇ ਗੱਲਾਂ ਹੀ ਕਰਦੀ ਜਾਵਾਂਗੀ ਪਰ ਸਾਡੇ ਭੈਣ ਭਰਾ ਨਾਰਾਜ਼ ਹੋ ਜਾਣਗੇ।
3: ਜੀ ਜੀ
2: ਸੁਲੇਮਾਨ ਸਾਹਿਬ, ਈਮੇਲ ਬਰਾ ਰਿਜ਼ਵੀ ਹੋਰਾਂ ਲਿਖੀ ਹੈ, ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 2 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ ਤੇ ਹੁਣ ਸਿਰ ਵਿੱਚ ਦਰਦ ਬਹੁਤ ਹੁੰਦਾ ਹੈ, ਗੋਲੀਆਂ ਤੇ ਲੈ ਰਹੇ ਨੇ ਪਰ ਫਿਰ ਵੀ ਬਲੱਡ ਪ੍ਰੈਸ਼ਰ ਵੱਧਦਾ ਜਾ ਰਿਹਾ ਹੈ, ਕੋਈ ਇਹੋ ਜਿਹੀ ਦਵਾਈ ਦੱਸੋ ਜਿਹਦੇ ਨਾਲ ਆਰਾਮ ਆ ਜਾਵੇ।
3: ਇਬਰਾਰ ਭਾਈ, ਅਸਲ ਦਵਾਈ ਤੇ ਉਹ ਹੁੰਦੀ ਹੈ ਜਿਹੜੀ ਨੁਸਖੇ ਦੇ ਮੁਤਾਬਕ ਤਿਆਰ ਕੀਤੀ ਜਾਵੇ। ਬਹਰਹਾਲ ਤੁਸੀਂ ਆਪਣੀ ਵਾਲਦਾ ਨੂੰ ਤ੍ਰਿਫਲੇ ਦਾ ਪਾਣੀ ਸੁਬਾਹ ਨਹਾਰ ਨੂੰ ਜ਼ਰੂਰ ਪਿਆਇਆ ਕਰੋ, ਇਹਦੇ ਨਾਲ ਬਹੁਤ ਹੀ ਫਾਇਦਾ ਹੁੰਦਾ ਹੈ। ਪਰ ਮੈਂ ਤਾਂ ਤੁਹਾਨੂੰ ਇਹ ਹੀ ਮਸ਼ਵਰਾ ਦਿਆਂਗਾ ਕਿ ਤੁਸੀਂ ਕਿਸੇ ਦਿਨ ਆਪਣੀ ਵਾਲਦਾ ਸਾਹਿਬਾ ਨੂੰ ਮਤਲਬ 'ਤੇ ਲਿਆਓ ਤਾਂ ਕਿ ਮੁਕੰਮਲ ਚੈੱਕਅਪ ਹੋ ਜਾਵੇ ਅਤੇ ਉਹਨਾਂ ਲਈ ਕੋਈ ਚੰਗੀ ਜਿਹੀ ਦਵਾਈ ਲਿਖੀ ਜਾਵੇ। ਵੈਸੇ ਭਾਈ ਜੀ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਜੜੀ ਬੂਟੀਆਂ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਮਤਲਬ ਟੀਕੇ ਇਲਾਜ ਕਰਾਉਣਾ ਚਾਹੀਦਾ ਹੈ, ਰੱਬ ਕਰਮ ਕਰੇਗਾ ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ ਦੇ ਵਿੱਚ ਸ਼ਿਫਾ ਹੀ ਸ਼ਿਫਾ ਰੱਖੀ ਹੈ।
2: ਜੀ ਬਰਾਰ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਤੁਸੀਂ ਇਸ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਅਨਵਾਰ ਖਾਨ ਸਾਹਿਬ ਦੀ ਹੈ।
3: ਜੀ ਜੀ
2: ਸੁਲੇਮਾਨ ਸਾਹਿਬ, ਇਹਨਾਂ ਨੂੰ ਸ਼ੂਗਰ ਦੀ ਤਕਲੀਫ ਹੈ, ਕਹਿੰਦੇ ਨੇ ਕਿ ਸ਼ੂਗਰ ਦੀ ਵਜ੍ਹਾ ਨਾਲ ਅਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ ਜਿਹੜੀ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਹੋਈ, ਮਿਹਰਬਾਨੀ ਕਰਕੇ ਕੋਈ ਇਹੋ ਜਿਹੀ ਦਵਾਈ ਦਿਓ ਕਿ ਮੇਰੀ ਕਮਜ਼ੋਰੀ ਦੂਰ ਹੋ ਜਾਵੇ।
3: ਅਨਵਾਰ ਭਾਈ, ਮੈਂ ਇੱਕ ਵਾਰੀ ਨਹੀਂ ਬਲਕਿ ਬੜੀ ਵਾਰੀ ਇਹ ਗੱਲ ਦੱਸੀ ਹੈ ਕਿ ਅਸਾਬੀ ਕਮਜ਼ੋਰੀ ਭਾਵੇਂ ਸ਼ੂਗਰ ਨਾਲ ਹੋਵੇ ਜਾਂ ਬਲੱਡ ਪ੍ਰੈਸ਼ਰ ਨਾਲ, ਇਹ ਕਮਜ਼ੋਰੀ ਬਿਲਕੁਲ ਦੂਰ ਹੋ ਜਾਂਦੀ ਹੈ, ਪਰ ਸ਼ਰਤ ਇਹ ਵੇ ਕਿ ਹਕੀਮ ਸਿਆਣਾ ਹੋਵੇ ਜਿਹੜਾ ਇਹੋ ਜਿਹੀ ਕਮਜ਼ੋਰੀ ਲਈ ਚੰਗੀ ਜਿਹੀ ਦਵਾਈ ਬਣਾ ਸਕੇ। ਅਤੇ ਦੂਜੀ ਗੱਲ ਇਹ ਵੇ ਕਿ ਮਰੀਜ਼ ਥੋੜ੍ਹਾ ਟੀਕੇ ਇਲਾਜ ਕਰਵਾਵੇ, ਇਹ ਚੀਜ਼ਾਂ ਹੋਣ ਤਾਂ ਮਰੀਜ਼ ਦੀ ਤਾਕਤ ਵਾਪਸ ਆ ਸਕਦੀ ਹੈ। ਮੇਰੇ ਭਾਈ, ਤੁਸੀਂ ਬੇਫਿਕਰ ਹੋ ਜਾਓ, ਬਸ ਇੱਕ ਵਾਰੀ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਹੋ ਜਿਹੀ ਦਵਾਈ ਦੇਵਾਂਗਾ ਕਿ ਤੁਹਾਡੇ ਜਿਸਮ ਵਿੱਚ ਨਵੀਂ ਤਾਕਤ ਅਤੇ ਨਵੀਂ ਚੁਸਤੀ ਫੁਰਤੀ ਆ ਜਾਵੇਗੀ ਅਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਮਜ਼ੇ ਲੁੱਟੋਗੇ। ਭਾਈ ਜੀ, ਇੱਕ ਗੱਲ ਹੋਰ ਯਾਦ ਰੱਖੋ ਕਿ ਕੈਮੀਕਲ ਨਾਲ ਤਿਆਰ ਹੋਣ ਵਾਲੀਆਂ ਤਾਕਤ ਦੀਆਂ ਦਵਾਈਆਂ ਗੁਰਦੇ ਅਤੇ ਜਿਗਰ ਨੂੰ ਬਹੁਤ ਨੁਕਸਾਨ ਦਿੰਦੀਆਂ ਨੇ, ਐਸੇ ਤੁਸੀਂ ਇਹੋ ਜਿਹੀ ਕੋਈ ਦਵਾਈ ਇਸਤੇਮਾਲ ਨਾ ਕਰੋ, ਨਹੀਂ ਤਾਂ ਤੁਹਾਨੂੰ ਜ਼ਿਆਦਾ ਮੁਸ਼ਕਲ ਹੋ ਜਾਵੇਗੀ।
2: ਜੀ ਅਨਵਾਰ ਭਾਈ, ਤੁਹਾਨੂੰ ਤੁਹਾਡੀ ਚਿੱਠੀ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਆਰਾਮ ਆ ਜਾਵੇ। ਸੁਲੇਮਾਨ ਸਾਹਿਬ, ਈਮੇਲਸ ਅਤੇ SMS ਜੇ ਵੀ ਬਾਕੀ ਨੇ, ਪਰ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਦਿਲ ਤਾਂ ਕਰਦਾ ਹੈ ਕਿ ਗੱਲਾਂ ਕਰਦੇ ਰਹੀਏ ਪਰ ਮਜਬੂਰੀ ਹੈ।
3: ਸਹਿਮਾ ਜੀ, ਮੇਰਾ ਖਿਆਲ ਹੈ ਕਿ ਇਸ ਪ੍ਰੋਗਰਾਮ ਦਾ ਜ਼ਰਾ ਟਾਈਮ ਵਧਾਉਣਾ ਹੀ ਪਵੇਗਾ, ਮੈਨੂੰ ਪਤਾ ਕਿ ਤੁਸੀਂ ਤਾਂ 4 ਘੰਟੇ ਦਾ ਵੀ ਪ੍ਰੋਗਰਾਮ ਕਰ ਸਕਦੇ ਹੋ।
2: ਹਾਂ ਜੀ, ਮੈਂ ਇੱਕ ਮਚਾਉਂਦੀ ਹਾਂ, ਤੁਸੀਂ ਤਾਂ ਮੈਨੂੰ ਬੋਲਣ ਵੀ ਨਹੀਂ ਦਿੰਦੇ। ਬਹਰਹਾਲ ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਅਤੇ ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਮੈਂ ਸਾਮੀਨ ਕੋਲ ਇਜਾਜ਼ਤ ਦੇਣਾ ਚਾਹੁੰਦਾ ਅਤੇ ਰੱਬ ਰੱਖਾ।
2: ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਏ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਏ ਸੁਲੇਮਾਨ ਡੋਟ ਦਵਾਖਾਨਾ
2: @gmail.com.
5: ਸੋਹਣੇ ਭੈਣ ਭਰਾ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ। ਸਾਡੀ ਦੁਆ ਹੈ ਕਿ ਰੱਬ ਤੁਹਾਨੂੰ ਹਮੇਸ਼ਾ ਹੀ ਸਿਹਤਮੰਦ ਰੱਖੇ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
0: There's music and then there's magic. One above FM 101.

0: there's music, and then there's magic. One Above, FM 101.
1: We will be back after this short commercial break. Stay with us.
2: हर्बल एक्सपर्ट प्रोफेसर सुलेमान दे तिब्बी मशवरे
3: सोने पैनप्राओ ते मेरे बुजुर्गो इस उम्मीद दे नाल के तुसी रब दी मेहरबानी नाल मजे विच होवोगे तुहाडी मेज़बान सायमा तुहाडी खिदमत विच दिलों सलाम पेश करदी है पैनप्राओ
2: हर्बल एक्सपर्ट प्रोफेसर
3: सुलेमान दे तिब्बी मशवरे ओ प्रोग्राम है जिदे विच पाकिस्तान दे मशहूर ते बहुत ही सियाणे तबीब जनाब प्रोफेसर सुलेमान साहब तशरीफ लियांदे ने जिन्हां नूं कई वारी गोल्ड मैडल भी मिलिया है ਸੋਹਣੇ ਭੈਣ ਭਰਾਓ ਘਬਰਾਓ ਨਹੀਂ ਮੈਂ ਤੁਹਾਡੀ ਗੱਲਬਾਤ ਸੁਲੇਮਾਨ ਸਾਹਿਬ ਨਾਲ ਕਰਵਾਵਾਂਗੀ ਪਰ ਤੁਸੀਂ ਪਹਿਲਾਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ
2: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
3: ਭੈਣ ਭਰਾ ਉਡੀਕਾਂ ਮੁੱਕ ਗਈਆਂ ਤੇ ਸ਼ੁਰੂ ਕਰਨੇ ਆ ਗੱਲਬਾਤ ਸੁਲੇਮਾਨ ਸਾਹਿਬ ਜੀ ਆਇਆਂ ਨੂੰ ਮਾਸ਼ਾਅੱਲਾ ਬੜੇ ਸਮਾਰਟ ਨਜ਼ਰ ਆ ਰਹੇ ਹੋ ਖੈਰ ਤੇ ਹੈ
4: ਅਲਹਮਦੁਲਿਲਾ ਸਹਿਮਾ ਜੀ ਸਭ ਖੈਰ ਹੈ ਜੇ ਖੈਰ ਨਾ ਹੋਵੇ ਤੇ ਭਲਾ ਬੰਦਾ ਸਾ ਸਮਾਰਟ ਹੋ ਸਕਦਾ
3: ਜੀ ਗੱਲ ਤੇ ਹੈ ਪਰ ਬਾਜ਼ ਬੰਦੇ ਜਦੋਂ ਖੈਰ ਨਹੀਂ ਨਾ ਹੁੰਦੀ ਉਦੋਂ ਸਮਾਰਟ ਹੁੰਦੇ ਨੇ ਖਾਸ ਤੌਰ ਤੇ ਮੁੰਡੇ ਖੁੰਡੇ
4: ਸਹਿਮਾ ਜੀ ਜਿਹੜੇ ਮੁੰਡੇ ਖੁੰਡੇ ਇਹੋ ਜਿਹੇ ਮਕਸਦ ਲਈ ਸਮਾਰਟ ਬਣਦੇ ਨੇ ਨਾ ਉਹਨਾਂ ਨੂੰ ਫਿਰ ਮਸਲੇ ਵੀ ਹੁੰਦੇ ਨੇ
3: ਜੀ ਤੁਸੀਂ ਬਿਲਕੁਲ ਠੀਕ ਆਖਿਆ ਜੇ ਤੇ ਇਹ ਈਮੇਲ ਵੀ ਇੱਕ ਇਹੋ ਜਿਹੇ ਹੀ ਸਮਾਰਟ ਭਰਾ ਦੀ ਏ ਜਿਨ੍ਹਾਂ ਦਾ ਨਾਂ ਫਾਰੂਕ ਏ ਇਹ ਕਹਿੰਦੇ ਨੇ ਕਿ ਮੈਂ BSc ਕਰ ਰਿਹਾ ਵਾਂ ਸੁਲੇਮਾਨ ਸਾਹਿਬ ਇਹਨਾਂ ਨੇ ਹੋਰ ਗੱਲਾਂ ਵੀ ਲਿਖੀਆਂ ਨੇ ਜਿਹੜੀਆਂ ਤੁਸੀਂ ਪੜ੍ਹੀਆਂ ਨੇ
4: ਹਾਂ ਹਾਂ ਮੈਂ ਪੜ੍ਹ ਲਈਆਂ ਸਭ
3: ਹੁਣ ਤੁਸੀਂ ਇਹਨਾਂ ਨੂੰ ਮਸ਼ਵਰਾ ਦਿਓ ਕਿ ਇਹਨਾਂ ਦੀ ਸਿਹਤ ਕਿੰਝ ਠੀਕ ਹੋਵੇਗੀ
4: ਬੇਟਾ ਜੀ ਇਨਸਾਨ ਦਾ ਫਰਜ਼ ਹੈ ਕਿ ਉਹ ਆਪਣੀ ਹਿਫਾਜ਼ਤ ਆਪ ਕਰੇ ਜਿਹੜਾ ਬੰਦਾ ਆਪਣੇ ਦਮ ਨੂੰ ਪਾਕ ਰੱਖਣਾ ਚਾਹਵੇ ਉਹਨੂੰ ਭੈੜੀ ਸੋਬਤ ਵੀ ਖਰਾਬ ਨਹੀਂ ਕਰ ਸਕਦੀ
3: ਬਿਲਕੁਲ ਸਹੀ
4: ਬੇਟਾ ਜੀ ਮੈਂ ਤੁਹਾਡੀ ਬਿਮਾਰੀ ਤੇ ਤੁਹਾਡੀ ਹਾਲਤ ਨੂੰ ਸਮਝ ਗਿਆ ਵਾਂ ਇਸ ਲਈ ਆਪਣੀ ਸਿਹਤ ਦੀ ਹਿਫਾਜ਼ਤ ਕਰੋ ਤੇ ਤੁਹਾਡੀ ਤਰ੍ਹਾਂ ਜਿਹੜੇ ਹੋਰ ਵੀ ਬਰਖੁਦਾਰ ਨੇ ਇਨ ਮਸਾਇਲ ਦੇ ਵਿੱਚ ਮੁਬਤਲਾ ਨੇ ਉਹਨਾਂ ਨੂੰ ਵੀ ਮੈਂ ਕਹਾਂਗਾ ਕਿ ਕਿਸੇ ਤਰ੍ਹਾਂ ਮੇਰੇ ਦਵਾਖਾਨੇ ਦੇ ਕਿਸੇ ਦਿਨ ਤਸ਼ਰੀਫ ਲਿਆਓ ਮੈਂ ਇਨਸ਼ਾਅੱਲਾ ਤੁਹਾਡਾ ਮੁਕੰਮਲ ਚੈੱਕਅਪ ਕਰਾਂਗਾ ਤੁਹਾਨੂੰ ਵੇਖਾਂਗਾ ਤੁਹਾਡੀ ਨਬਜ਼ ਵੇਖਾਂਗਾ ਅਤੇ ਤੁਹਾਡਾ KCC ਲਵਾਂਗਾ ਅਤੇ ਉਸ ਤੋਂ ਬਾਅਦ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਲੇਕਿਨ ਇੱਕ ਗੱਲ ਮੈਂ ਕਹਾਂਗਾ ਕਿ ਬਰਖੁਦਾਰੇ ਜਿਹੜੇ ਨਾ ਆਪਣਾ ਜ਼ਿਹਨ ਨੂੰ ਪਾਕ ਪਾਕੀਦਾ ਰੱਖਣ ਅਤੇ ਇਨਸ਼ਾਅੱਲਾ ਦਵਾਈ ਇਸਤੇਮਾਲ ਕਰਨ ਮੁੜ ਕੇ ਦੁਬਾਰਾ ਇਹਨਾਂ ਨੂੰ ਇਹੋ ਜਿਹੀ ਤਕਲੀਫ ਨਹੀਂ ਹੋਵੇਗੀ
3: ਇਨਸ਼ਾਅੱਲਾ ਜੀ ਫਾਰੂਕ ਭਾਈ ਹੁਣ ਤੁਸੀਂ ਗੈਰ ਜ਼ਰੂਰੀ ਸਮਾਰਟ ਨਹੀਂ ਬਣਨਾ ਸੁਲੇਮਾਨ ਸਾਹਿਬ ਨੂੰ ਛੇਤੀ ਮਿਲਣਾ ਤਾਂ ਕਿ ਤੁਹਾਡੀ ਸਿਹਤ ਠੀਕ ਹੋ ਜਾਵੇ ਸੁਲੇਮਾਨ ਸਾਹਿਬ ਅਗਲੀ ਈਮੇਲ ਭੈਣ ਹੋਰਾਂ ਦੀ ਏ ਇਹਨਾਂ ਨੇ ਤੁਹਾਡੇ ਕੋਲੋਂ ਵਾਲਾਂ ਦਾ ਤੇਲ ਮੰਗਵਾਇਆ ਸੀ ਇਹਨਾਂ ਨੂੰ ਬਹੁਤ ਹੀ ਫਾਇਦਾ ਹੋਇਆ ਇਹ ਕਹਿੰਦੀਆਂ ਨੇ ਕਿ ਮੇਰੇ ਵਾਲ ਬਹੁਤ ਚੰਗੇ ਹੋ ਗਏ ਨੇ ਹੁਣ ਮਸਲਾ ਇਹ ਵੇ ਕਿ ਮੇਰੀ ਭੈਣ ਨੂੰ ਛਾਈਆਂ ਤੇ ਮੁਹਾਸੇ ਬਹੁਤ ਨਿਕਲਦੇ ਨੇ ਕਈ ਲੋਸ਼ਨ ਤੇ ਕਰੀਮਾਂ ਇਸਤੇਮਾਲ ਕੀਤੀਆਂ ਪਰ ਫਾਇਦਾ ਨਹੀਂ ਹੋਇਆ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ ਜੀ ਸੁਲੇਮਾਨ ਸਾਹਿਬ ਹੁਣ ਤੁਸੀਂ ਕੀ ਕਹਿੰਦੇ ਹੋ
4: ਸਹਿਮਾ ਜੀ ਮੈਂ ਤੇ ਉਹੀ ਕਹਾਂਗਾ ਕਿ ਦਵਾਈ ਇਸਤੇਮਾਲ ਕਰਨ ਜਿਸ ਤਰ੍ਹਾਂ ਇਹਨਾਂ ਦੇ ਵਾਲ ਠੀਕ ਹੋਏ ਨੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹਨਾਂ ਦੀ ਭੈਣ ਨੂੰ ਵੀ ਮੁਕੰਮਲ ਆਰਾਮ ਆ ਜਾਵੇਗਾ ਭੈਣ ਜੀ ਤੁਸੀਂ ਆਪਣੀ ਭੈਣ ਨੂੰ ਮਿਰਚ ਮਸਾਲੇਦਾਰ ਚੀਜ਼ਾਂ ਤੋਂ ਇਸ ਤਰ੍ਹਾਂ ਬਿਲਕੁਲ ਪਰਹੇਜ਼ ਕਰਾਓ ਮਸਲਨ ਮੱਛਲੀ ਅੰਡਾ ਬਿਲਕੁਲ ਨਾ ਖਾਣ ਦਿਓ ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰੋ ਫਰੂਟ ਦਾ ਵੀ ਜ਼ਿਆਦਾ ਇਸਤੇਮਾਲ ਕਰਾਓ ਅਤੇ ਜਿਹੜੀ ਦਵਾਈ ਮੈਂ ਪਾਰਸਲ ਕਰਾ ਰਿਹਾ ਉਹ ਬਾਕਾਇਦਗੀ ਨਾਲ ਇਸਤੇਮਾਲ ਕਰਨ ਇਨਸ਼ਾਅੱਲਾ ਚਿਹਰਾ ਬਿਲਕੁਲ ਸਾਫ਼ ਹੋ ਜਾਵੇਗਾ
3: ਇਨਸ਼ਾਅੱਲਾ ਸੁਲੇਮਾਨ ਸਾਹਿਬ ਕੋਈ ਇਹੋ ਜਿਹੀ ਦਵਾਈ ਦੱਸੋ ਜਿਹਦੇ ਨਾਲ ਕਦੀ ਵੀ ਝੁਰੀਆਂ ਨਾ ਪੈਣ ਯਾਨੀ ਚਿਹਰਾ ਹਮੇਸ਼ਾ ਹੀ ਜਵਾਨ ਰਹੇ
4: ਵਾਹ ਜੀ ਵਾਹ ਕੀ ਬਾਤ ਹੈ ਸਹਿਮਾ ਜੀ ਇਹ ਜੀ ਦਵਾਈ ਤੇ ਆਬੇ ਹਯਾਤ ਹੀ ਹੋ ਸਕਦੀ ਹੈ ਜਿਹੜੀ ਬੰਦੇ ਨੂੰ ਬੁੱਢਾ ਹੀ ਨਾ ਆਉਣ ਦੇਵੇ
3: ਸੁਲੇਮਾਨ ਸਾਹਿਬ ਕਾਸ਼ ਇਹ ਆਬੇ ਹਯਾਤ ਮੈਨੂੰ ਲੱਭ ਜਾਵੇ ਸੁਲੇਮਾਨ ਸਾਹਿਬ ਅੰਗਲੀ SMS ਹਾਜ਼ਰ ਹੈ ਜਿਹੜੀ ਨਾਸਰ ਮਹਿਮੂਦ ਹੋਣਾ ਲਿਖੀ ਹੈ
4: ਜੀ ਜੀ
3: ਇਹ ਕਹਿੰਦੇ ਨੇ ਕਿ ਮੈਨੂੰ ਕਬਜ਼ ਦੀ ਪੁਰਾਣੀ ਤਕਲੀਫ ਹੈ ਮੈਦਾ ਵੀ ਬਹੁਤ ਖਰਾਬ ਹੋ ਗਿਆ ਖਾਣਾ ਖਾਣ ਤੋਂ ਬਾਅਦ ਢਿੱਡ ਫੁੱਲ ਜਾਂਦਾ ਹੈ ਤੇ ਸੀਨੇ ਤੇ ਭਾਰ ਲੱਗਦਾ ਹੈ
4: ਜੀ ਜੀ
3: ਮਹੀਨੇ ਵਿੱਚ ਇੱਕ ਦੋ ਵਾਰੀ ਲੂਜ਼ ਮੋਸ਼ਨ ਵੀ ਆਉਂਦੇ ਨੇ ਮੈਂ ਗੁਲਕੰਦ ਛਿਲਕਾ ਇਸਬਗੋਲ ਤੇ ਔਲੇ ਦਾ ਮੁਰੱਬਾ ਵੀ ਖਾਂਦਾ ਵਾਂ ਜਿਹਦੇ ਨਾਲ ਥੋੜਾ ਜਿਹਾ ਆਰਾਮ ਹੋ ਜਾਂਦਾ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰਾ ਮੈਦਾ ਬਿਲਕੁਲ ਠੀਕ ਹੋ ਜਾਵੇ ਸੁਲੇਮਾਨ ਸਾਹਿਬ ਮੈਦਾ ਖਰਾਬ ਹੋ ਜਾਵੇ ਤੇ ਵਾਕਈ ਖਾਣ ਪੀਣ ਦਾ ਸਵਾਦ ਮੁੱਕ ਜਾਂਦਾ ਹੈ ਤੇ ਬੰਦਾ ਹਰ ਸ਼ੈ ਨੂੰ ਤਰਸ ਹੀ ਜਾਂਦਾ
4: ਸਹਿਮਾ ਜੀ ਖਾਣ ਪੀਣ ਤੋਂ ਇਲਾਵਾ ਮੈਦੇ ਦੀ ਖਰਾਬੀ ਨਾਲ ਜਿਸਮ ਦਾ ਸਾਰਾ ਨਿਜ਼ਾਮ ਹੀ ਵਿਗੜ ਜਾਂਦਾ ਹੈ ਇਸ ਲਈ ਤਾਂ ਮੈਂ ਕਹਿੰਦਾ ਵਾਂ ਕਿ ਓਨਾ ਖਾਓ ਜਿੰਨਾ ਪਚਾਓ
3: ਬਿਲਕੁਲ ਸਹੀ
4: ਨਾਸਰ ਭਾਈ ਤੁਹਾਡੇ ਲਈ ਸਭ ਤੋਂ ਪਹਿਲਾ ਮਸ਼ਵਰਾ ਤਾਂ ਇਹ ਵੇ ਕਿ ਤੁਸੀਂ ਪੈਦਲ ਜ਼ਰੂਰ ਟੁਰਿਆ ਕਰੋ ਤੇ ਦੂਜੀ ਗੱਲ ਇਹ ਵੇ ਕਿ ਖਾਣਾ ਹਮੇਸ਼ਾ ਭੁੱਖ ਰੱਖ ਕੇ ਖਾਓ ਤੇ ਤੀਜੀ ਗੱਲ ਇਹ ਵੇ ਕਿ ਦੇਰ ਹਜ਼ਮ ਖੁਰਾਕ ਯਾਨੀ ਟਿੱਕੇ ਕਬਾਬ ਸਮੋਸੇ ਪੂੜੀਆਂ ਤੇ ਦੂਜੀਆਂ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ
3: ਸਹੀ
4: ਨਾਸਰ ਭਾਈ ਮੈਂ ਤੁਹਾਨੂੰ ਇੱਕ ਬਹੁਤ ਹੀ ਅਜ਼ਮਾਈ ਦਵਾਈ ਪਾਰਸਲ ਕਰਵਾ ਰਿਹਾ ਤੁਸੀਂ ਇਹ ਦਵਾਈ ਇਸਤੇਮਾਲ ਕਰੋ ਤੇ 2 ਹਫ਼ਤੇ ਦੇ ਇਲਾਜ ਤੋਂ ਬਾਅਦ ਤੁਹਾਡਾ ਮੈਦਾ ਤੇ ਕਬਜ਼ ਬਿਲਕੁਲ ਇਨਸ਼ਾਅੱਲਾ ਠੀਕ ਹੋ ਜਾਣਗੇ
3: ਇਨਸ਼ਾਅੱਲਾ ਤੇ ਫਿਰ ਨਾਸਰ ਭਾਈ ਤੁਸੀਂ ਆਪਣੀ ਪਸੰਦੀਦਾ ਜਿਹੜੀਆਂ ਸ਼ੈਵਾਂ
5: ਅਕਸਰ ਲੋਕ
3: ਸੁਲੇਮਾਨ ਸਾਹਿਬ ਤੁਹਾਡੀ ਇੱਕ ਦਵਾਈ ਹੁੰਦੀ ਹੈ ਜਿਹਨੂੰ ਖਮੀਰਾ ਕਹਿੰਦੇ ਨੇ
4: ਜੀ ਜੀ
3: ਹਕੀਮ ਸਾਹਿਬ ਇਹ ਬੜੀ ਮਜ਼ੇਦਾਰ ਦਵਾਈ ਹੈ ਤੇ ਮੈਂ ਨਾ 1 ਮਹੀਨੇ ਤੋਂ ਖਮੀਰਾ ਹੀ ਖਾ ਰਹੀ ਹਾਂ ਹਕੀਮ ਸਾਹਿਬ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਨਾ ਹੁੰਦਾ
4: ਨਹੀਂ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਆਫਟਰ ਇਫੈਕਟ ਨਹੀਂ ਕੋਈ ਮੋਡ ਇਫੈਕਟ ਨਹੀਂ ਲੇਕਿਨ ਤੁਹਾਨੂੰ ਤੇ ਕੋਈ ਮਜ਼ੇਦਾਰ ਸ਼ੈ ਲੱਭਣੀ ਚਾਹੀਦੀ ਹੈ ਭਾਵੇਂ ਉਹ ਦਵਾਈ ਕਿਉਂ ਨਾ ਹੋਵੇ
3: ਅੱਲਾ ਸੁਲੇਮਾਨ ਸਾਹਿਬ
4: ਤੇ ਸਹਿਮਾ ਜੀ ਇਹ ਦਵਾਈ ਜਿਹੜੀ ਹੈ ਨਾ ਇਹ ਜ਼ਰੂਰਤ ਤੋਂ ਬਗੈਰ ਨਹੀਂ ਲੈਣੀ ਚਾਹੀਦੀ ਲਿਆਦਾ ਤੁਸੀਂ ਖਮੀਰਨ ਛੱਡ ਦਿਓ
3: ਜੀ ਬਹੁਤ ਬਿਹਤਰ ਸੁਲੇਮਾਨ ਸਾਹਿਬ ਈਮੇਲ ਸਾਡੇ ਇੱਕ ਭਰਾ ਨਾਦਰ ਅਲੀ ਹੋਰਾਂ ਲਿਖੀ ਹੈ
4: ਜੀ ਜੀ
3: ਇਹ ਕਹਿੰਦੇ ਨੇ ਕਿ ਮੇਰਾ ਬਲੱਡ ਪ੍ਰੈਸ਼ਰ ਲੋ ਯਾਨੀ ਘੱਟ ਰਹਿੰਦਾ ਹੈ ਦਿਲ ਡੁੱਬਦਾ ਹੈ ਤੇ ਚੱਕਰ ਆਉਂਦੇ ਨੇ ਜਿਸਮ ਬਹੁਤ ਹੀ ਕਮਜ਼ੋਰੀ ਮਹਿਸੂਸ ਕਰਦਾ ਪਿੰਨੀਆਂ ਵਿੱਚ ਦਰਦ ਹੁੰਦਾ ਹੈ ਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ ਮੈਂ ਜਵਾਰਿਸ ਜਾਲੀਨੂਸ ਵੀ ਇਸਤੇਮਾਲ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ ਮਿਹਰਬਾਨੀ ਕਰਕੇ ਮਸ਼ਵਰਾ ਦਿਓ ਸੁਲੇਮਾਨ ਸਾਹਿਬ ਇਹ ਜਵਾਰਿਸ ਜਾਲੀਨੂਸ ਕੀ ਹੁੰਦੀ ਹੈ ਇਹ ਤੇ ਬੰਦੇ ਨੂੰ ਹਕੀਮ ਜਾਲੀਨੂਸ ਹੀ ਬਣਾ ਦਿੰਦੀ ਹੋਵੇਗੀ
4: ਸਹਿਮਾ ਜੀ ਤੁਸੀਂ ਤੇ ਜਵਾਰਿਸ ਜਾਲੀਨੂਸ ਖਾਂਦੇ ਬਗੈਰ ਹੀ ਹਕੀਮ ਜਾਲੀਨੂਸ ਬਣ ਗਏ ਹੋ ਤਦੇ ਤੇ ਆਪਣੀ ਮਰਜ਼ੀ ਨਾਲ ਖਮੀਰਾ ਖਾਂਦੇ ਰਹੇ ਹੋ
3: ਅੱਲਾ
4: ਸਹਿਮਾ ਜੀ ਇਹ ਇੱਕ ਦਵਾਈ ਦਾ ਨਾਂ ਹੈ ਜਿਹੜੀ ਮੈਦੇ ਦੀਆਂ ਬਿਮਾਰੀਆਂ ਵਿੱਚ ਇਸਤੇਮਾਲ ਹੁੰਦੀ ਹੈ
3: ਅੱਛਾ ਅੱਛਾ
4: ਨਾਦਰ ਭਾਈ ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਵਿੱਚ ਜਵਾਰਿਸ ਜਾਲੀਨੂਸ ਮੁਫੀਦ ਨਹੀਂ ਹੋ ਸਕਦੀ ਤੇ ਤੁਸੀਂ ਜਿਹੜੀ ਅਲਾਮਤਾਂ ਵੀ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਕੋਈ ਦੂਜਾ ਮਸਲਾ ਵੀ ਹੈ ਜਿਹਨੂੰ ਜਾਣਨਾ ਬਹੁਤ ਹੀ ਜ਼ਰੂਰੀ ਹੈ ਇਸ ਲਈ ਤੁਸੀਂ ਕਿਸੇ ਦਿਨ ਆਪ ਦੁਆਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਪੂਰੀ ਤਰ੍ਹਾਂ ਬਿਮਾਰੀ ਦੀ ਤਸ਼ਖੀਸ ਹੋ ਜਾਵੇ ਤੇ ਉਹਦੇ ਮੁਤਾਬਿਕ ਹੀ ਕੋਈ ਦੁਆ ਦਿੱਤੀ ਜਾਵੇ
3: ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ ਮੁਕੰਮਲ ਇਲਾਜ ਤੇ
2: SMS ਈਮੇਲਸ
3: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਸਮੋਲਿਸਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ
2: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
3: ਜੀ ਭੈਣ ਭਰਾਓ ਹੁਣ ਤੁਸੀਂ ਫੇਰ ਹਾਸਲ ਕਰੋਗੇ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਸੁਲੇਮਾਨ ਸਾਹਿਬ ਈਮੇਲ ਇਮਰਾਨ ਬੁਖਾਰੀ ਸਾਹਿਬ ਦੀ ਹੈ
4: ਜੀ ਜੀ
3: ਇਹ ਹੈਪੇਟਾਈਟਿਸ ਦੇ ਮਰੀਜ਼ ਨੇ ਤੇ ਇਹਨਾਂ ਨੂੰ ਇਹਨਾਂ ਨੇ ਪਹਿਲੇ ਤੇ ਅੰਗਰੇਜ਼ੀ ਦਵਾਈਆਂ ਦਾ ਇਲਾਜ ਕਰਵਾਇਆ ਸੀ ਤੇ ਹੁਣ ਇਹ ਦੇਸੀ ਇਲਾਜ ਕਰਵਾਉਣਾ ਚਾਹੁੰਦੇ ਤੇ ਤੁਹਾਡੇ ਕੋਲੋਂ ਮਸ਼ਵਰਾ ਚਾਹੁੰਦੇ ਨੇ
4: ਇਮਰਾਨ ਭਾਈ ਹੈਪੇਟਾਈਟਿਸ ਬਾਰੇ ਇਹ ਅਰਜ਼ ਹੈ ਕਿ ਤੁਸੀਂ ਆਪਣੀ ਤਸੱਲੀ ਵਾਸਤੇ ਪਹਿਲਾਂ ਆਪਣਾ LFT ਕਰਾ ਲਓ ਤੇ ਫਿਰ ਸਾਡਾ ਇਲਾਜ ਸ਼ੁਰੂ ਕਰੋ ਤੇ ਜਦੋਂ ਇਲਾਜ ਮੁਕੰਮਲ ਹੋ ਜਾਵੇ ਤੇ ਉਸ ਤੋਂ ਬਾਅਦ ਇੱਕ ਵਾਰੀ ਫਿਰ ਆਪਣਾ LFT ਕਰਾਓ ਤਾਂ ਕਿ ਤੁਹਾਨੂੰ ਆਹ ਪਤਾ ਚੱਲ ਜਾਵੇ ਕਿ ਸਾਡੇ ਇਲਾਜ ਨਾਲ ਕਿੰਨਾ ਫਾਇਦਾ ਹੋਇਆ ਹੈ
3: ਬਿਲਕੁਲ
4: ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੈਪੇਟਾਈਟਿਸ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ ਦੇਖੋ ਜੀ ਸਹਿਮਾ ਜੀ ਹੈਪੇਟਾਈਟਿਸ ਜਿਹੜਾ ਨਾ ਇਹ ਜਿਗਰ ਦੀ ਸੋਜਿਸ਼ ਹੈ
3: ਅੱਛਾ
4: ਤੇ ਇਹ ਜਿਹੜੀ ਨਾ ਬੜੀ ਖਤਰਨਾਕ ਬਿਮਾਰੀ ਹੈ ਤੇ ਇਹ ਮੈਂ ਅੱਗੇ ਵੀ ਕਿਹਾ ਸੀ ਕਿ ਆਮ ਟ੍ਰਾਂਸਫਰੇਬਲ ਬਿਮਾਰੀ ਹੈ ਇਹ ਤੋਂ ਬਹੁਤ ਪਰਹੇਜ਼ ਕਰਨਾ ਚਾਹੀਦਾ ਅਸੀਂ ਨਾਈ ਦੀ ਦੁਕਾਨ 'ਤੇ ਜਾਂਦੇ ਹਾਂ ਇਹ ਆਪਣਾ ਰੋਹ ਪੀਂਦੇ ਆ ਜਿਸ ਵਕਤ ਉਥੋਂ ਖਾਸ ਤੌਰ ਤੇ ਉਹ ਜਿਹੜੀ ਮੈਂ ਕਹਾਂਗਾ ਕਿ ਉਹ ਮਸ਼ੀਨ ਇਹ ਕਿਸਮ ਦੀ ਹੈਪੇਟਾਈਟਿਸ ਨੂੰ ਜਿਹੜੀ ਹੈ ਨਾ ਉਹ
5: ਟ੍ਰਾਂਸਫਰ ਕਰਦੀ ਹੈ।
4: ਹਾਂਜੀ, ਤੇ ਇਹਦੇ ਤੋਂ ਜਿਹੜਾ ਨਾ ਬਿਲਕੁਲ ਸਫਾਈ ਸੁਥਰਾਈ ਦਾ ਖਿਆਲ ਹੋਣਾ ਚਾਹੀਦਾ, ਅਸੀਂ ਹੋਟਲਾਂ 'ਚ ਜਾਂਦੇ ਉੱਥੇ ਸਫਾਈ ਸੁਥਰਾਈ ਦਾ ਖਿਆਲ ਹੋਣਾ ਚਾਹੀਦਾ। ਤੇ ਜਿਹੜਾ ਜਿਗਰ ਇਹਦੇ ਪੰਜ ਪਰਤ ਨੇ ਤੇ ਪੰਜ ਹੀ ਜਿਹੜੀਆਂ ਨੇ ਇਹਦੀਆਂ ਕਿਸਮਾਂ ਨੇ ਏ ਬੀ ਸੀ ਡੀ ਈ, ਲੇਕਿਨ ਜਿਹੜਾ ਨਾ ਬੀ ਤੇ ਸੀ ਇਹ ਜ਼ਿਆਦਾ ਖਤਰਨਾਕ ਹੈ। ਤੇ ਇਨਸ਼ਾਲਾ ਸਾਡੇ ਕੋਲ ਇਹਦਾ ਕਾਮਯਾਬ ਮੁਕੰਮਲ ਤੇ ਮੌਸਰ ਇਲਾਜ ਸਾਡੇ ਕੋਲ ਮੌਜੂਦ ਹੈ, ਕਿਉਂਕਿ ਮੈਂ ਇਨਸ਼ਾਲਾ ਮੇਰਾ 20 ਸਾਲ ਦਾ ਤਜਰਬਾ ਜੜੀ ਬੂਟੀਆਂ ਦੇ ਨਾਲ, ਤੇ ਜਿਹੜਾ ਇਹਨਾਂ ਜੜੀ ਬੂਟੀਆਂ ਦੀ ਜਿੰਨੀ ਤਹਿਕੀਕ ਕਰਦਾ ਉਨੀ ਉਹਨੂੰ ਕਾਮਯਾਬੀ ਹਾਸਲ ਹੁੰਦੀ ਹੈ।
5: ਸਹੀ, ਔਰ ਇਨਸ਼ਾਅੱਲਾ ਤਾਲਾ ਇਹ ਵੀ ਠੀਕ ਹੋ ਜਾਣਗੇ। ਜੀ ਇਮਰਾਨ ਭਾਈ, ਸੁਲੇਮਾਨ ਸਾਹਿਬ ਨੇ ਇਹ ਗੱਲ ਤੇ ਬਹੁਤ ਚੰਗੀ ਕੀਤੀ ਹੈ ਕਿ ਤੁਸੀਂ ਆਪਣੀ ਤਸੱਲੀ ਵਾਸਤੇ ਇਹ ਕਰੋ ਕਿ ਪਹਿਲੇ ਤੁਸੀਂ ਆਪਣਾ ਇਲਾਜ ਜਿਹੜਾ ਟੈਸਟ ਕਰਵਾ ਲਓ, ਤੇ ਫਿਰ ਤੁਸੀਂ ਮੈਡੀਸਨ ਯੂਜ ਕਰੋਗੇ ਤੇ ਆਫਟਰ ਦੈਟ ਤੁਸੀਂ ਫਿਰ ਦੁਬਾਰਾ ਆਪਣੇ ਟੈਸਟ ਕਰਵਾ ਲਓ, ਤਾਂ ਗੱਲ ਸਾਬਤ ਹੋ ਜਾਏਗੀ। ਤੇ ਜਨਾਬ ਸੁਲੇਮਾਨ ਸਾਹਿਬ, ਇਹ ਈਮੇਲ ਨਦੀਮ ਖਾਨ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਖੱਬੀ ਲੱਤ ਵਿੱਚ ਬਹੁਤ ਹੀ ਦਰਦ ਹੁੰਦਾ ਹੈ ਜਿਹਦੀ ਵਜ੍ਹਾ ਨਾਲ ਮੈਂ ਤੁਰ ਫਿਰ ਨਹੀਂ ਸਕਦਾ। ਜਰਾਂ ਨੂੰ ਵਿਖਾਇਆ ਤੇ ਬਹੁਤ ਹੀ ਮਾਲਿਸ਼ ਵੀ ਕੀਤੀ ਪਰ ਕੋਈ ਫਰਕ ਨਹੀਂ ਪਿਆ। ਕਿਸੇ ਨੇ ਦੱਸਿਆ ਕਿ ਦੇਸੀ ਇਲਾਜ ਨਾਲ ਇਹ ਬਿਮਾਰੀ ਠੀਕ ਹੋ ਜਾਂਦੀ ਹੈ। ਸੁਲੇਮਾਨ ਸਾਹਿਬ, ਇਹ ਗੱਲ ਠੀਕ ਹੈ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
4: ਨਦੀਮ ਭਾਈ, ਇਸ ਬਿਮਾਰੀ ਨੂੰ ਹਕਮਤ ਵਿੱਚ ਦਰਦ ਅਰਕੁਨਸਾ ਤੇ ਆਮ ਜ਼ਬਾਨ ਵਿੱਚ ਲੰਗੜੀ ਦਾ ਦਰਦ ਕਹਿੰਦੇ ਨੇ।
5: ਅੱਛਾ ਅੱਛਾ
4: ਭਾਈ ਜੀ, ਤੁਹਾਨੂੰ ਕਿਸੇ ਨੇ ਠੀਕ ਹੀ ਦੱਸਿਆ ਹੈ ਕਿ ਇਹ ਬਿਮਾਰੀ ਦੇਸੀ ਦਵਾਈ ਨਾਲ ਠੀਕ ਹੋ ਜਾਂਦੀ ਹੈ। ਭਾਈ ਜੀ, ਇੱਕ ਗੱਲ ਯਾਦ ਰੱਖੋ ਕਿ ਜਦੋਂ ਤੀਕਰ ਬਿਮਾਰੀ ਦੀ ਅਸਲ ਵਜ੍ਹਾ ਦਾ ਇਲਾਜ ਨਾ ਹੋਵੇ, ਤੁਸੀਂ ਜਿੰਨੀ ਮਰਜ਼ੀ ਮਾਲਿਸ਼ ਕਰ ਲਵੋ ਬਿਮਾਰੀ ਠੀਕ ਨਹੀਂ ਹੋਵੇਗੀ। ਭਾਈ ਜੀ, ਇਸ ਬਿਮਾਰੀ ਦੀ ਅਸਲ ਵਜ੍ਹਾ ਚੂਕਣੇ ਦਾ ਪੱਠਾ ਹੈ ਜਿਹਨੂੰ ਖਾਣ ਵਾਲੀਆਂ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਮੇਰੇ ਭਾਈ, ਮੈਂ ਤੁਹਾਨੂੰ ਇੱਕ ਅਜ਼ਮਾਈ ਦਵਾਈ ਪਾਰਸਲ ਕਰਾ ਦਿਆਂਗਾ। ਤੁਸੀਂ ਵੱਡਾ ਗੋਸ਼ਤ, ਚੌਲ, ਮਾਂ ਦੀ ਦਾਲ, ਗੋਭੀ ਅਤੇ ਅਰਵੀ ਬਿਲਕੁਲ ਨਹੀਂ ਖਾਣੀ, ਇਹਨੂੰ ਵੀ ਯਾਨੀ ਕਿ ਛੱਡ ਦਵੋ ਅਤੇ ਰੱਬ 'ਤੇ ਭਰੋਸਾ ਕਰ ਦਿਓ, ਇਹ ਦਵਾਈ ਇਸਤੇਮਾਲ ਕਰੋ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ਼ ਬਹੁਤ ਛੇਤੀ ਠੀਕ ਹੋ ਜਾਵੇਗੀ ਤੇ ਤੁਹਾਨੂੰ ਹੋਰ ਕਿਸੇ ਦਵਾਈ ਦੀ ਲੋੜ ਵੀ ਨਹੀਂ ਰਹੇਗੀ।
5: ਇਨਸ਼ਾਅੱਲਾ ਇਨਸ਼ਾਅੱਲਾ। ਜੀ ਨਦੀਮ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਹੁਣ ਤੁਸੀਂ ਬੇਫਿਕਰ ਹੋ ਜਾਓ ਤੇ ਦਵਾਈ ਇਸਤੇਮਾਲ ਕਰੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਮੈਨੂੰ ਮੋਟਾਪੇ ਤੋਂ ਬਹੁਤ ਹੀ ਡਰ ਲੱਗਦਾ।
4: ਅੱਛਾ,
5: ਮੋਟਾਪੇ ਨਾਲ ਬੰਦਾ ਬੜਾ ਹੀ ਅਜੀਬ ਹੋ ਜਾਂਦਾ।
4: ਅੱਛਾ, ਤੇ ਸਹਿਮਾ ਜੀ, ਤੁਸੀਂ ਖਾਣ ਵਿੱਚ ਰਾਤ ਹੌਲਾ ਰੱਖਿਆ ਕਰੋ ਨਾ, ਤਾਂ ਕਿ ਤੁਸੀਂ ਮੋਟੇ ਨਾ ਹੋਵੋ।
5: ਸੁਲੇਮਾਨ ਸਾਹਿਬ, ਦੇਖੋ ਕਿੱਡੀ ਅਜੀਬ ਗੱਲ ਹੈ ਕਿ ਜਿਹੜੇ ਸਾਡੇ ਸੁਣਨ ਵਾਲੇ ਭੈਣ ਭਰਾ ਨੇ, ਤੁਸੀਂ ਉਹਨਾਂ ਨੂੰ ਮੇਰੇ ਤੋਂ ਨਫ਼ਰਤ ਤਾਂ ਨਹੀਂ ਕਰਾਉਣਾ ਚਾਹੁੰਦੇ ਕਿ ਮੈਂ ਇੰਨੀ ਮੋਟੀ ਹਾਂ। ਸੁਲੇਮਾਨ ਸਾਹਿਬ, ਈਮੇਲ ਭਾਈ ਰਸ਼ੀਦ ਭੱਟੀ ਹੋਰਾਂ ਦੀ ਹੈ, ਇਹਨਾਂ ਦੀ ਉਮਰ 46 ਸਾਲ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਰੱਬ ਦੀ ਮਿਹਰਬਾਨੀ ਨਾਲ ਮੈਂ ਕਿਸੇ ਖਤਰਨਾਕ ਬਿਮਾਰੀ ਦਾ ਸ਼ਿਕਾਰ ਨਹੀਂ, ਪਰ ਮੈਨੂੰ ਅਸਾਬੀ ਕਮਜ਼ੋਰੀ ਨੇ ਜ਼ਿਹਨੀ ਮਰੀਜ਼ ਬਣਾ ਦਿੱਤਾ। ਸੁਲੇਮਾਨ ਸਾਹਿਬ, ਇਸ ਉਮਰ ਵਿੱਚ ਹੋਣ ਵਾਲੀ ਅਸਾਬੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਕਿ ਨਹੀਂ, ਮਿਹਰਬਾਨੀ ਕਰਕੇ ਮਸ਼ਵਰਾ ਦਿਓ।
4: ਰਸ਼ੀਦ ਭਾਈ, ਤੁਹਾਡੀ ਉਮਰ ਅਜੇ ਇੰਨੀ ਕੋਈ ਨਹੀਂ ਹੋਈ ਕਿ ਤੁਹਾਡੀ ਕਮਜ਼ੋਰੀ ਦਾ ਇਲਾਜ ਨਾ ਹੋ ਸਕੇ। ਭਾਈ ਜੀ, ਤੁਹਾਡੀ ਉਮਰ 'ਤੇ ਅਜੇ 46 ਸਾਲ ਹੈ, ਰੱਬ ਦੀ ਮਿਹਰਬਾਨੀ ਨਾਲ ਸਾਡੀ ਦਵਾਈ ਦੇ 60 ਸਾਲ ਦੀ ਉਮਰ ਵਿੱਚ ਵੀ ਕਮਜ਼ੋਰੀ ਨੂੰ ਦੂਰ ਕਰ ਦਿੰਦੀ ਹੈ। ਭਾਈ ਜੀ, ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਕਿ ਜੇ ਔਰ ਤੁਹਾਡੇ ਇਸ ਤਰ੍ਹਾਂ ਜਿਹੜੇ ਦੂਸਰੇ ਦੋਸਤ ਨੇ ਉਹਨਾਂ ਵੀ ਇਹ ਗੱਲ ਕਹਾਂਗਾ, ਕਿਸੇ ਵੀ ਟਾਈਮ ਮੇਰੇ ਕੋਲ ਦਵਾਖਾਨੇ ਦਾ ਤਸ਼ਰੀਫ਼ ਲਿਆਓ, ਉੱਥੇ ਮੈਂ ਇਨਸ਼ਾਅੱਲਾ ਤੁਹਾਡੀ ਨਬਜ਼ ਦੇਖਾਂਗਾ, ਤੁਹਾਡੀ ਕੇਸ ਇਸ ਚੀਜ਼ ਲਵਾਂਗਾ, ਤੁਹਾਡਾ ਮਜ਼ਾਜ ਦੇਖਾਂਗਾ, ਤੁਹਾਡੀ ਤਸ਼ਖੀਸ ਕਰਾਂਗਾ, ਅਤੇ ਉਹਦੇ ਮੁਤਾਬਿਕ ਇਨਸ਼ਾਅੱਲਾ ਮੈਂ ਤੁਹਾਨੂੰ ਦਵਾਈ ਦੇਵਾਂਗਾ, ਅਤੇ ਫਿਰ ਤੁਹਾਡੀ ਇਨਸ਼ਾਅੱਲਾ 60 ਸਾਲ ਦੀ ਉਮਰ ਤੱਕ ਤੁਹਾਨੂੰ ਫਿਰ ਕਿਸੇ ਦਵਾਈ ਖਾਣ ਦੀ ਜ਼ਰੂਰਤ ਨਹੀਂ ਰਹੇਗੀ।
5: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕਿਆ ਪਰ ਗੱਲਾਂ ਕਰਨ ਨੂੰ ਅਜੇ ਵੀ ਦਿਲ ਕਰਦਾ।
4: ਅੱਛਾ ਜਿਸ ਸਮੇਂ ਮੈਂ ਜਾਣਦਾ ਵਾਂ ਕਿ ਤੁਹਾਡੇ ਲਈ ਇੱਕ ਘੰਟੇ ਦਾ ਪ੍ਰੋਗਰਾਮ ਹੀ ਹੋਣਾ ਚਾਹੀਦਾ।
5: ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਹੀ ਸੋਹਣੀਆਂ ਗੱਲਾਂ ਦੱਸੀਆਂ ਤੇ ਤੁਹਾਡੀ ਬੜੀ ਬੜੀ ਮਿਹਰਬਾਨੀ।
4: ਸਮਾ ਜੀ, ਤੁਹਾਡੀ ਵੀ ਬੜੀ ਬੜੀ ਮਿਹਰਬਾਨੀ, ਤੁਸੀਂ ਆਪਣੇ ਪ੍ਰੋਗਰਾਮ 'ਚ ਮੈਨੂੰ ਬੁਲਾਇਆ ਤੇ ਤੁਸੀਂ ਮੇਰਾ ਖਿਆਲ ਉਹਨੇ ਮੈਨੂੰ ਇਜਾਜ਼ਤ ਦਿਓ ਤੇ ਰੱਬ ਰੱਖਾ।
5: ਬੜੀ ਮਿਹਰਬਾਨੀ। ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
2: ਹਰਬਲ ਐਕਸਪਰਟ ਪ੍ਰੋਫੈਸਰ
5: ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
2: ਈਮੇਲਸ ਤੇ SMS
5: ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ, ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160 ਯਾਨੀ 042-3772-7160। ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ सुलेमान डॉट दवाखाना LHR@gmail.com।
5: सोने भैन भ्राओ, अपनी सेहत का बहुत ख्याल रखना। साड़ी दुआ है कि रब तुहानू हमेशा ही सेहतमंद रखे। इस दुआ के नाल ही अपनी भैन साइमा नू इजाजत दियो। अगले प्रोग्राम विच इंशाल्लाह फिर मुलाकात होगी। उस वेले तिकर रब राखा।
0: There's music and then there's magic. One above FM 101.